ਇੱਥੇ ਅਬ ਸੁਪੈਂ ਬੈਠਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਠ ਸੁਖ ਸ਼ਰਮਾ ਇਹ ਭੇਦਾਸ ਤਰੀਕਾ ਮੰਦ ਖਲਾਸੀ ਭਾਣਿਆ

Rodrigo!

ਨਾਨਕ ਅੰਤ ਨਾ ਆ।

Yes, for us that is so good.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ,

ਕੀ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀ ਐ ਕੇਤੇ ਤੇਰੇ ਗਾਵਣ ਹਾਰੇ।

ਤੋ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ

ਬਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ।

ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹੈ ਹਰ ਧਿਆਵਹਿ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚੱਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ

ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਵਾਜੇ ਪੰਜ ਸ਼ਬਦ ਤੇ ਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸੁ ਕੀਤੇ, ਕਾਲ ਕੰਟੁਕ ਮਾਰਿਆ।

ਸਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ।

0: ਵਾਹਿਗੁਰੂ ਜੀ ਕੀ ਫਤਿਹ। ਪਹਿ ਅਰਦਾਸ
1: ਜੀਓ ਪਿੰਡ ਸਭ ਤੇਰੀ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਜਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਦਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਮਹਾਰਾਜ ਜੀ ਸੰਗਤੀ ਰੂਪ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਉਪਰੰਤ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਅੱਜ ਆਪ ਜੀ ਦਾ ਗੁਰਤਾ ਗੱਦੀ ਦਿਵਸ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗੁਰੂ ਦੇ ਚਰਨਾਂ ਦੇ ਪ੍ਰੇਮ ਭਾਵਨਾ
ਵਿਸ਼ਵਾਸ ਬਖਸ਼ਿਸ਼ ਕਰਨਾ ਮਹਾਰਾਜ ਜੀਓ ਆਪ ਦੇ ਦਰਘਰ ਦੇ ਸੇਵਕ ਰਮਨੀਕ ਕੌਰ ਸਾਹਿਬ ਪੁਸਤਕ ਸਿੰਘ ਸਾਹੀ ਸਮੂਹ ਪਰਿਵਾਰ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ $200 ਗੁਰੂ ਘਰ ਵਾਸਤੇ ਭੇਟਾ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ, ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੇ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ।

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਸਮਰੱਥ ਦੇਵ ਅਪਾਰ ਕੌਣ ਜਾਣੇ ਚਲਿਤ ਤੇਰੇ ਕਿਛ ਅੰਤ ਨਾਹੀਂ ਪਾਰ ਧਨ ਧਨ ਰਾਮ

ਜਿਹਨਾਂ ਦੇਸ ਆਇਆ, ਜਿਹਨਾਂ ਦੇਸ ਆਇਆ ਸੋਹੇ ਰਲੀਆਂ, ਜੀ ਸੇ ਤੀ ਗਹਿਰਾ ਹੈ ਸਗਲ ਗੁਣ ਅਵਗੁਣ ਨਾ ਕੋ।

ਕੱਢ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕਉ ਜਾਈਐ ਜੇ ਭੂਲੜਾ ਹੋਈ।

0: ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ਾਂਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੁੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਦੇ ਗੁਰਤਾਗਤ ਦਿਵਸ ਦੇ ਦਿਹਾੜੇ ਤੇ ਆ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਚੌਥੀ ਪਾਤਸ਼ਾਹੀ ਸੋਢੀ ਸੁਲਤਾਨ ਪਾਤਸ਼ਾਹ ਜੀਓ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾਗਤ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸੰਖੇਪ ਰੂਪ ਵਿੱਚ ਉਹਨਾਂ ਦਾ ਅਵਤਾਰ 25 ਸਤੰਬਰ 1534 ਈਸਵੀ ਨੂੰ ਝੂਨਾ ਮੰਡੀ ਲਾਹੌਰ ਵਿਖੇ ਬਾਬਾ ਹਰੀਦਾਸ ਜੀ ਦੇ ਸੋਢੀ ਦੇ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ ਸੀ। ਬਹੁਤ ਸਾਰੇ ਇਤਿਹਾਸਕਾਰਾਂ ਨੇ ਉਹਨਾਂ ਦੀ ਮਾਤਾ ਜੀ ਦਾ ਨਾਂ ਬੀਬੀ ਦਇਆ ਕੌਰ ਕਿਹਾ ਅਤੇ ਦੂਸਰਿਆਂ ਨੇ ਬੀਬੀ ਅਨੂਪੀ ਦੇਵੀ ਵੀ ਕਿਹਾ। ਸੋ ਉਸ ਪਾਸੇ ਨਹੀਂ ਜਾਣਾ ਆਪਾਂ ਕਿਉਂਕਿ ਸਾਡਾ ਜੋ ਇਤਿਹਾਸ ਆ ਉਹ ਇਸ ਤਰ੍ਹਾਂ ਹੀ ਹੈ। ਸੋ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੇ ਸਨ ਭੈਣਾਂ ਭਰਾਵਾਂ ਚੋਂ। ਗੁਰਤਾਗਤ ਦੀ ਉਹਨਾਂ ਨੂੰ 28 ਅਗਸਤ 1574 ਈਸਵੀ ਨੂੰ ਮਿਲੀ ਸੀ। ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਅਤੇ ਜੋ ਸਰੋਵਰ ਜਿੱਥੇ ਆ ਕੇ ਆਪਾਂ ਜਾ ਕੇ ਟੁੱਬੀਆਂ ਲਾਉਂਦੇ ਹਾਂ ਉਸ ਦੀ ਨੀਂਹ ਵੀ ਰੱਖੀ ਸੀ ਉਹਨਾਂ ਨੇ। ਜਿੱਥੇ ਸ਼ਹਿਰ ਵਸਾਇਆ ਉਹਨਾਂ ਨੇ ਉੱਥੇ 52 ਕਿਸਮਾਂ ਦੇ ਲੋਕਾਂ ਨੂੰ ਜੋ ਵੱਖ ਕਿੱਤਿਆਂ ਵਾਲਿਆਂ ਲੋਕਾਂ ਨੂੰ ਵਸਾਇਆ ਤਾਂ ਕਿ ਸਿੱਖ ਜੋ ਹਨ ਉਹ ਵਪਾਰਕ ਤੌਰ 'ਤੇ ਅੱਗੇ ਜਾਣ ਬਾਕੀ ਕੌਮਾਂ ਤੋਂ। ਕਿੰਨਾ ਵੱਡਾ ਪਰਉਪਕਾਰ ਸੀ ਉਹ। ਸੋ ਆਹ ਹੁਣ ਸੂਚਨਾਵਾਂ ਸਰਵਣ ਕਰ ਲਈਏ ਅਤੇ ਸੰਬੰਧ ਕੱਢਣ ਲਈ ਬੇਨਤੀ ਹਰ ਰੋਜ਼ ਜਿਸ ਤਰ੍ਹਾਂ ਆਪ ਜੀ ਨੂੰ ਕੀਤੀ ਜਾਂਦੀ ਆ ਆਪ ਜੀ ਨੇ ਕਿਰਪਾ ਕਰਨੀ ਸਹਿਜ ਪਾਠ ਕਰਾਂ ਜੋ ਰੱਖੇ ਨੇ ਉਸ ਦੇ ਭੋਗ ਸਰਬੱਤ ਦੇ ਭਲੇ ਵਾਲਿਆਂ ਦੇ ਅਕਤੂਬਰ ਦੇ ਖੇਤ 'ਚ ਪੈਣਗੇ ਜੀ। ਕੱਲ੍ਹ ਵੀ ਨਾ ਇੱਕ ਹੋਰ ਮੇਰੇ ਪਾਸ ਹੋਰ ਆ ਗਿਆ ਅਜੇ ਵੀ ਨਾ ਲਏ ਜਾ ਰਹੇ ਨੇ ਅਤੇ ਆਪਣੀ ਪ੍ਰਬੰਧਕ ਕਮੇਟੀ ਨੇ ਕੁਝ ਸਕਾਲਰਸ਼ਿਪ ਜੋ ਹਨ ਉਹ ਅਪਰੂਵ ਕੀਤੇ ਨੇ ਜਿਸ ਦੇ ਵਿੱਚ 4 ਸਾਲ ਦੀ ਡਿਗਰੀ 5 ਸਾਲ ਦੀ ਡਿਗਰੀ ਜਾਂ 1 ਸਾਲ ਦੇ ਵੋਕੇਸ਼ਨਲ ਸਕੋਰਸਿਸ ਵੀ ਹੈਗੇ ਆ। ਉਹਨਾਂ ਸਾਰਿਆਂ ਲਈ ਵੱਖ ਵੱਖ ਨਾਮ ਜੋ ਹੈ ਰਕਮਾਂ ਹਨ ਸਕਾਲਰਸ਼ਿਪ ਦੀਆਂ। ਕਿਸੇ ਨੂੰ ਹੈਗਾ $500 ਮਹੀਨੇ ਦਾ, ਕਿਸੇ ਨੂੰ ਘੱਟ ਵੱਧ ਵੀ ਹੈ। ਉਹ ਸਾਰੀ ਕੁਛ ਦੀ ਜਾਣਕਾਰੀ sanhosegurdwara.org ਤੇ ਜਾ ਕੇ ਹੈਗੀ ਆ। ਉੱਥੇ ਹੀ ਐਪਲੀਕੇਸ਼ਨ ਵੀ ਹੈਗੀ ਆ ਇਸ ਲਈ ਅਪਲਾਈ ਕਰਨ ਲਈ ਕਿਹੜੇ ਕਿਹੜੇ ਨਾਲ ਡਾਕੂਮੈਂਟ ਲਾਉਣੇ ਅਤੇ ਉਹ ਬੱਚੇ ਬੱਚੀਆਂ ਜਿਨ੍ਹਾਂ ਨੇ ਹਾਈ ਸਕੂਲ ਕਰ ਲਿਆ ਹੁਣ 12ਵੀਂ ਕਰ ਲਈ ਭਾਵ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਕਿ ਉਹ ਅਪਲਾਈ ਕਰਾਉਣ ਤਾਂ ਕਿ ਲੋੜ ਦੇ ਅਨੁਸਾਰ ਉਹਨਾਂ ਨੂੰ ਵੀ ਉਹ ਨਸੀਬਾ ਮਿਲ ਸਕੇ ਅਤੇ ਪੜ੍ਹਾਈ ਕਰ ਸਕਣ। ਬਹੁਤ ਸਾਰਿਆਂ ਨੇ ਪਿੱਛੇ ਕਾਫੀ ਸਾਲਾਂ ਤੋਂ ਇਹ ਚੱਲ ਰਿਹਾ ਸਕਾਲਰਸ਼ਿਪ ਦਾ ਪ੍ਰੋਗਰਾਮ ਆਪ ਜੀ ਦੇ ਗੁਰੂ ਘਰ ਵੱਲੋਂ। ਸੋ ਉਹ ਚੰਗੀ ਗੱਲ ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਅਤੇ ਐਪਲੀਕੇਸ਼ਨਾਂ ਡਾਕਟਰ ਗੁਰਿੰਦਰਪਾਲ ਜੀ ਪਾਸ ਪਹੁੰਚ ਜਾਣ 15 ਅਕਤੂਬਰ ਤੱਕ। ਅਤੇ ਪਰਸੋਂ ਨੂੰ 26 ਸਤੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਧੰਨ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹ ਜੀ ਦਾ ਜੀ। ਅਤੇ ਉਸ ਦਿਨ ਬੱਚੀਆਂ ਨੇ ਵੀ ਸ਼ਾਮ ਦੇ ਦੀਵਾਨ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਕੀਰਤਨ ਕਰਨਾ ਹੈਗਾ ਵੀ ਨੋਟ ਕਰ ਲਓ। 27 ਨੂੰ ਆਪਾਂ ਨੇ ਰੱਖਿਆ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਾਰੇ ਮਹੀਨੇ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਸ ਦੇ ਸੰਬੰਧ ਵਿੱਚ ਨਗਰ ਕੀਰਤਨ ਹੈਗਾ। ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਉਸੇ ਸੰਬੰਧ ਵਿੱਚ ਰੱਖੇ ਗਏ ਸਨ ਜੋ ਸੰਗਤਾਂ ਪਾਠ ਕਰ ਰਹੀਆਂ ਨੇ। ਉਹ ਸੰਗਤਾਂ ਨੇ ਜਿਨ੍ਹਾਂ ਨੇ ਘਰੀ ਰੱਖੇ ਇੱਥੇ ਇੱਕੋ ਹੀ ਪਾਠ ਸਹਿਜ ਪਾਠ ਰੱਖਿਆ ਗਿਆ ਪ੍ਰਬੰਧਕਾਂ ਵੱਲੋਂ ਅਤੇ ਸੰਗਤਾਂ ਵੱਲੋਂ ਰਲ ਕੇ। ਉਸ ਦੇ ਭੋਗ ਆਉਂਦੇ ਐਤਵਾਰ 10 ਵਜੇ ਸਵੇਰੇ ਇੱਥੇ ਪੈਣੇ ਨੇ। ਫਿਰ ਨਗਰ ਕੀਰਤਨ ਸ਼ੁਰੂ ਹੋ ਜਾਣਾ ਜੀ 1:45 ਤੋਂ ਲੈ ਕੇ 2:45 ਤੱਕ, ਤਾਂ ਕਿ ਖਾਲਸਾ ਸਕੂਲ ਵੀ 2 ਵਜੇ ਆ ਕੇ ਆਪਣੇ ਟਾਈਮ ਸਿਰ ਕਲਾਸਾਂ ਸ਼ੁਰੂ ਕਰ ਸਕਣ। ਇਸ ਕਰਕੇ ਛੁੱਟੀਆਂ ਬਹੁਤੀਆਂ ਨਹੀਂ ਕਰਨੀਆਂ ਚੰਗੀਆਂ। ਇਸ ਕਰਕੇ ਸਾਡੇ ਪਾਸ ਉਸ ਦਿਨ ਗਿਆਨੀ ਜਸ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ ਵੀ ਆਏ ਹੋਣਗੇ, ਅਤੇ ਨਾਲ ਸਾਡੇ ਪਾਸ ਭਾਈ ਸਾਹਿਬ ਸਿਮਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਜੋ ਉੱਥੇ ਸਾਬਕਾ ਹਨ, ਉਹ ਆ ਕੇ ਵੀ ਕੀਰਤਨ ਕਰਨਗੇ। ਲੰਗਰ ਦੀ ਸੇਵਾ ਬੜੀ ਭਰਪੂਰ ਹੋਣੀ ਉਸ ਦਿਨ। ਉਹ ਹੈ ਜੀ ਛੋਲੇ ਭਟੂਰੇ, ਸਮੋਸੇ, ਚਾਟ ਮਸਾਲੇ, ਜਲੇਬੀਆਂ ਅਤੇ ਹੋਰ ਇਸ ਤੋਂ ਜ਼ਿਆਦਾ। ਇਹ ਸਾਰੀ ਸੇਵਾ ਹੋ ਰਹੀ ਹੈ ਜੀ ਭਾਈ ਬਲਕਾਰ ਸਿੰਘ ਤੰਬੜ, ਬੰਬੇ ਗਾਰਡਨ ਅਤੇ ਡਾਇਮੰਡ ਕਲੱਬ ਵਾਲਿਆਂ ਵੱਲੋਂ, ਸਾਰਿਆਂ ਵੱਲੋਂ ਸਾਰਿਆਂ ਦਾ ਹਾਰਦਿਕ ਧੰਨਵਾਦ ਜੋ ਮਹਾਨ ਸੇਵਾ ਕਰ ਰਹੇ ਨੇ, ਗੁਰੂ ਕੀ ਸੇਵਾ ਲੈ ਕੇ ਬਖਸ਼ਾਂ ਲੈ ਰਹੇ ਨੇ। ਅਤੇ ਬਾਕੀ ਸੂਚਨਾਵਾਂ ਦੇ ਨਾਲ ਨਾਲ ਇੱਕ ਕਾਲਜ ਪ੍ਰੈਪ ਵਾਲੀ ਹੈ ਕਿ ਉਹ ਆਪ ਜੀ ਨੇ ਆਪਣੇ ਬੱਚੇ ਬੱਚੀਆਂ ਨੂੰ ਜੇ ਨਹੀਂ ਦਾਖਲ ਕਰਾ 6ਵੀਂ ਤੋਂ ਲੈ ਕੇ 12ਵੀਂ ਵਾਲਿਆਂ ਨੂੰ ਤਾਂ ਹੁਣ ਵੀ ਕਰਾ ਲਓ, ਕਿਉਂਕਿ ਇੱਥੇ ਥੋੜ੍ਹੇ ਪੈਸੇ ਦੇਣੇ ਪੈਂਦੇ ਨੇ, ਗ੍ਰੇਡ ਚੰਗੇ ਹੋਣਗੇ ਅਤੇ ਉਹਨਾਂ ਦੀ ਪੜ੍ਹਾਈ ਚੰਗੀ ਹੋ ਜੂਗੀ। ਸੋ ਉਹ ਪੜ੍ਹਾਈ ਕਰਾਉਂਦੇ ਨੇ ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਿਕਸ ਦੀ। ਸੋ ਆਓ ਹੁਣ ਆਪਾਂ ਬਾਕੀ ਸੂਚਨਾਵਾਂ ਫਿਰ ਸਾਂਝੀਆਂ ਕਰਾਂਗੇ ਜੀ। ਅਤੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਬਲਕਾਰ ਸਿੰਘ ਜੀ ਆਉਣ ਵਾਲਿਆਂ ਨੂੰ ਅਤੇ ਉਹਨਾਂ ਜਥੇ ਨੂੰ 7 ਵਜੇ ਤੱਕ ਕੀਰਤਨ ਕਰਨਗੇ, 7:45 ਕਥਾ, ਫਿਰ ਦੂਸਰਾ ਕੀਰਤਨ, 8:30 ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ

ਵਾਹਿ ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੋਖ ਨਿਰਵੈਰ ਹੈ ਰਾਜ ਯੋਗ ਵਰਤੇ ਵਰਤਾਰਾ ਮਨਸਾ ਵਾਚਾ ਕਰਮਣਾ ਮਰਮਣਾ ਜਾਪੇ ਅਪਰ ਅਪਾਰਾ ਦਾਤਾ ਭੁਗਤਾ ਦੇਣਹਾਰ ਦੇਵ ਸਥਲ ਸਤਸੰਗ ਉਧਾਰਾ ਸਹਿਜ ਸਮਾਧ ਅਗਾਧ ਬੋਧ ਸਤਗੁਰ ਸੱਚ ਸਵਾਰਨ ਹਾਰਾ ਗੁਰ ਅਮਰ ਹੋ ਗੁਰ ਰਾਮਦਾਸ ਜੋਤੀ ਜੋਤ ਜਗਾਵਣ ਹਾਰਾ ਸ਼ਬਦ ਸੁਰਤ ਗੁਰਸਿੱਖ ਹੋਏ ਅਨਹਦ ਬਾਣੀ ਨਿਝਰ ਧਾਰਾ ਤਖਤ ਬਖਤ ਪ੍ਰਗਟ ਪਹਾਰਾ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹੇ ਗੁਰੂ ਸਾਹਿਬ ਜੀ ਭਰੀਐ ਹੱਥ ਪੈਰ ਕੰਨ ਦੇਹ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਅਕਾਲ ਪੁਰਖ ਦਾ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ
ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਅੱਜ ਰਹਿਮਤ ਉਲ ਨਿਹਮਤ ਉਲ ਰਾਜਕ ਉਲ ਅਨਾਥਾਨਾਥ ਰਾਜ ਯੋਗੀ ਸੱਚੇ ਪਿਤਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦਾ ਉਹ ਅਕਾਲ ਪੁਰਖ ਦਾ ਇਲਾਹੀ ਸਿੰਘਾਸਨ ਜੋ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਚ ਪ੍ਰਗਟ ਕੀਤਾ ਜਿਸ ਨੂੰ ਅਸੀਂ ਗੁਰਤਾ ਗੱਦੀ ਦਿਵਸ ਕਹਿੰਦੇ ਹਾਂ। ਇਸ ਸੰਘਾਸਨ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਰਾਜਮਾਨ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੋ ਭਰਾ ਇੱਕ ਭੈਣ ਸੀ। ਸਤਿਗੁਰੂ ਸਾਹਿਬ ਜੀ ਦਾ ਜੇਠਾ ਨਾਂ ਤਾਂ ਸੀ ਤੇ ਇਹਨਾਂ ਤੋਂ ਛੋਟੇ ਬਾਬਾ ਹਰਦਿਆਲ ਸਿੰਘ ਸੀ ਹਰਦਿਆਲ ਸੀ ਔਰ ਉਹਨਾਂ ਤੋਂ ਛੋਟੀ ਬੀਬੀ ਰਾਮ ਕੀ ਸੀ। 1541 ਦੇ ਵਿੱਚ ਦੋ ਤਿੰਨ ਘਟਨਾ ਘਟਦੀਆਂ। 1541 ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਜਾਂਦੇ ਮਾਤਾ ਪਹਿਲਾਂ ਕਰਕੇ। ਨਾਨੀ ਆਪਣੇ ਨਾਲ ਬਾਸਰ ਕੇ ਲੈ ਆਈ। 1541 ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਨਾਲ ਘਟਨਾ ਘਟਦੀ ਜਿਸ ਤੋਂ ਉਪਰਾਮ ਹੋ ਜਾਂਦੇ ਆ। ਜਦੋਂ ਬਾਬਾ ਸ੍ਰੀ ਚੰਦ ਸੇਵਕ ਬਾਬਾ ਹਰੀ ਜੀ ਉਹਨਾਂ ਨੂੰ ਪੁੱਛਦੇ ਵੀ ਤੁਹਾਡਾ ਗੁਰੂ ਹੈ ਤੇ ਉਹ ਪਛਤਾਵਾ ਬੜਾ ਕਰਦੇ ਵੀ ਮੈਂ ਇੰਨੇ ਚਿਰ ਨਗੁਰਾ ਦੀ ਸੰਗਤ ਕੀਤੀ। 1541 ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਲੈ ਕੇ ਆਉਂਦੀ ਔਰ ਸਤਿਗੁਰੂ ਸਾਹਿਬ ਜੀ ਨੇ ਲੰਮਾ ਸਮਾਂ ਸੇਵਾ ਕਵਾਈ ਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਵੀ ਸੇਵਾ ਕਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਕੋਲੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਸੇਵਾ ਕਮਾਈ। ਆਪ ਇੱਥੇ ਪਹੁੰਚੇ ਕਿ ਆਪਾ ਖਤਮ ਕੀਤਾ ਹੈ। ਉਸ ਚੀਜ਼ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਦੁਨੀਆ ਦੇ ਸਾਹਮਣੇ ਪ੍ਰੀਖਿਆ ਲਈ ਹੈ ਵੀ ਕੋਈ ਕਹਿ ਨਾ ਦੇਵੇ ਵੀ ਇਸ ਤਰ੍ਹਾਂ ਹੀ ਇਹਨਾਂ ਨੂੰ ਸਿੰਘਾਸਨ ਤੇ ਬਿਠਾ ਦਿੱਤਾ ਹੈ। ਸਭ ਵਿਦ ਮਾਨਿਓ ਮਨ ਤਬ ਹੀ ਪਿਓ ਪ੍ਰਸੰਨ ਰਾਜ ਯੋਗ ਤਖ ਦੀਨ ਗੁਰ ਰਾਮਦਾਸ। ਸਾਡੇ ਉਸਤਾਦ ਜੀ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਉਹ ਕਹਿੰਦੇ ਸੀ ਜਿੰਨਾ ਚਿਰ ਤੁਸੀਂ ਇਹ ਸਾਰੀ ਬਾਣੀ ਦੀ ਵਿਚਾਰ ਨਹੀਂ ਪੜ੍ਹ ਲੈਂਦੇ ਉਨ ਚ ਤੁਸੀਂ ਸਟੇਜ ਤੇ ਬਹਿ ਕੇ ਪ੍ਰਚਾਰ ਨਹੀਂ ਕਰਨਾ। ਔਰ ਕਹਿੰਦੇ ਸੀ ਚਾਹੀਦਾ ਹਰ ਇੱਕ ਪ੍ਰਚਾਰਕ ਨੂੰ ਕਿ ਜਿੰਨੇ ਚਿਰ ਸਾਰਾ ਭਾਈ ਗੁਰਦਾਸ ਨਾ ਪੜ੍ਹ ਲਵੇ ਤੇ ਸਿਧਾਂਤ ਨਾ ਸਿੱਖ ਲਏ ਉਨੇ ਚਿਰ ਉਹਨੂੰ ਮਾਈਕ ਤੇ ਪ੍ਰਚਾਰ ਨਹੀਂ ਕਰਨਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਬਾਬਤ ਕੁਛ ਟੀਕਿਆਂ ਦੇ ਵਿੱਚ ਇਹ ਰਾਜ ਯੋਗ ਮਾਫ ਕਰੋ ਇਹ ਜਨਕ ਰਾਜ ਤੁਝ ਹੀ ਬਣ ਆਵੇ ਧੰਨ ਗੁਰੂ ਰਾਮਦਾਸ ਦੀ ਬਾਬਤ ਫਰਮਾ ਦਿੱਤਾ ਔਰ ਧੰਨ ਗੁਰੂ ਅੰਗਦ ਸਾਹਿਬ ਦੀ ਬਾਬਤ ਫਾਇਦਾ ਤੂੰ ਤਾਂ ਜਨਕ ਰਾਜਾ ਅਵਤਾਰ। ਉਹਦੀ ਬਾਬਤ
ਕਈਆਂ ਨੇ ਇਹ ਪ੍ਰਚਾਰ ਲਿਖਤੀ ਰੂਪ ਚ ਲਿਖਤਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਰਾਜਾ ਜਨਕ ਦੇ ਅਵਤਾਰ ਸੀ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੂੰ ਵੀ ਇਉਂ ਲਿਖਦਾ। ਰਾਜੇ ਜਨਕ ਦੀ ਉਹ ਪੌੜੀ ਜੋ ਭਾਈ ਗੁਰਦਾਸ ਜੀ ਦੀ ਏ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਜੇ ਭਾਈ ਗੁਰਦਾਸ ਜੀ ਸਾਰਾ ਨਹੀਂ ਪੜਿਆ ਤਾਂ ਇਹਦੇ ਅਰਥ ਗਲਤ ਹੋ ਜਾਣਗੇ। ਫਿਰ ਕੋਈ ਇਹਦੇ ਅਰਥ ਕਰ ਸਕਦਾ ਹੈ ਵੀ ਰਾਜਾ ਜਨਕ ਜਿਹੜਾ ਹੈ ਉਹ ਸਭ ਤੋਂ ਵੱਡਾ ਭਗਤ ਹੈ, ਪਰ ਭਾਈ ਗੁਰਦਾਸ ਜੀ ਨੇ ਅੱਗੇ ਲਿਖਿਆ ਹੈ, ਪੈਰ ਕੜਾ ਹੈ ਜਨਕ ਦਾ ਪਖੰਡ ਤਗਾਣਾ। ਹੁਣ ਇੱਕ ਪਾਸੇ ਇਹ ਲਿਖਿਆ ਹੈ ਵੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਇੱਕ ਪਾਸੇ ਇਹ ਵੀ ਲਿਖਿਆ ਹੈ ਕਿ ਪੈਰ ਕੜਾ ਹੈ ਜਨਕ ਦਾ ਪਖੰਡ ਤਗਾਣਾ। ਰਾਜੇ ਜਨਕ ਦਾ ਨਾਂ, ਉਹਦਾ ਨਾਂ ਜਨਕ ਨਹੀਂ ਸੀ, ਮਿਥਲਾਪੁਰੀ ਸ਼ਹਿਰ ਉਹਦੇ ਨਾਂ ਤੇ ਆ, ਕਿਉਂਕਿ ਉਹਦਾ ਨਾਂ ਸੀ ਮਿਥੀ ਤੇ ਉਹਨੇ ਆਪਣੇ ਨਾਂ ਦੇ ਉੱਤੇ ਮਿਥਲਾਪੁਰੀ ਵਸਾਇਆ। ਰਿਸ਼ੀਆਂ ਮੁਨੀਆਂ ਦੀ ਚਾਹਣਾ ਰਹੀਏ ਵੀ ਅਸੀਂ ਨਾ ਇੱਕ ਲਕਬ ਲੈਣਾ ਹੈ, ਕੋਈ ਬ੍ਰਹਮ ਰਿਸ਼ੀ ਦਾ, ਕੋਈ ਰਾਜ ਰਿਸ਼ੀ ਦਾ, ਕੋਈ ਭਗਵਾਨ ਹੋਣ ਦਾ, ਕੋਈ ਸਵਾਮੀ ਹੋਣ ਦਾ, ਇਹ ਉਹਨਾਂ ਦੇ ਅੰਦਰ ਦੀ ਆਸ਼ਾ ਰਹੀ ਹੈ ਵੀ ਸਾਨੂੰ ਇਹ ਲਕਬ ਮਿਲਣ। ਰਾਜਾ ਮਿਥੀ ਭਗਤੀ ਕਰਨ ਵਾਸਤੇ ਜੰਗਲ ਨੂੰ ਜਾਂਦਾ ਹੈ, ਲੇਕਿਨ ਜਦੋਂ ਜੰਗਲ ਦੇ ਵਿੱਚ ਦੁੱਖ ਤੇ ਭੁੱਖ ਆਏ ਉਦੋਂ ਉਹਦਾ ਜੀਵਨ ਮਿਲੋਗੇ ਤਾਂ ਜੀਵਨ ਚ ਲਿਖਿਆ ਮਿਲੇਗਾ, ਸ਼ੇਸ਼ ਜੋ ਰਹੋ ਪਰਵਾਰ ਚੁਕੋ ਇਹ, ਚਲੋ ਤਤਕਾਲੇ ਦੇਖੀਏ ਜਨਨ ਜਨਕ ਸੁੱਤ ਨੇ। ਜਨਨ ਮਾਂ ਹੈ, ਜਨਕ ਬਾਪ ਹੈ, ਹਾਲਾਂਕਿ ਅਜੇ ਇੱਥੇ ਵੀ ਉਹਨੂੰ ਸੀਮਤ ਨਹੀਂ ਕਰ ਸਕਦੇ ਕਿ ਉਹ ਜੰਗਲ ਦੇ ਵਿੱਚ ਕੁਝ ਸਮਾਂ ਭਗਤੀ ਕਰਨ ਤੋਂ ਬਾਅਦ ਜਦੋਂ ਦੁੱਖ ਤੇ ਭੁੱਖ ਆਏ, ਆਖਿਆ ਨਹੀਂ ਫਰਜ਼ ਬਣਦਾ ਹੈ ਮਾਂ ਤੇ ਪਿਓ ਨੂੰ ਵੇਖੀਏ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਇੱਕ ਹੁੰਦੀ, ਜਾਤ ਨਜਾਤ ਦੇਖ ਮਤ ਭਰਮੋ, ਸੁੱਖ ਜਨਕ ਪਗੀ ਲੱਗ ਧਿਆਵੇ। ਵੀ ਸੁਖਦੇਵ ਮੁਨੀ ਰਾਜੇ ਜਨਕ ਦੇ ਚਰਨੀ ਲੱਗ ਕੇ ਧਿਆਉਣਾ ਕਰੇਗਾ। ਹੁਣ ਬਹੁਤ ਖਿਆਲ ਕਰਿਓ ਜੇ ਕਿ ਰਾਜਾ ਜਨਕ ਸ੍ਰੀ ਰਾਮਚੰਦਰ ਜੀ ਦੇ ਵੇਲੇ ਹੋਇਆ, ਸ੍ਰੀ ਰਾਮਚੰਦਰ ਜੀ ਦੇ ਵਿਆਹ ਜਿਹੜਾ ਹੈ ਉਹ ਰਾਜੇ ਜਨਕ ਦੀ ਸਪੁੱਤਰੀ ਸੀਤਾ ਨਾਲ ਹੋਇਆ। ਸੁਖਦੇਵ ਮੁਨੀ ਕਦੋਂ ਹੋਇਆ? ਜੇ ਰਿਸ਼ੀਆਂ ਮੁਨੀਆਂ ਦੀਆਂ ਪੋਥੀਆਂ ਲਓ ਤਾਂ ਲੱਖਾਂ ਸਾਲ ਬਾਅਦ ਕ੍ਰਿਸ਼ਨ ਜੀ ਹੋਏ ਆ, ਤੇ ਪਾਂਡਵਾਂ ਦੇ ਅਖੀਰ ਦੇ ਸਮੇਂ ਦੇ ਵਿੱਚ ਵਿਆਸ ਰਿਸ਼ੀ ਹੋਇਆ ਹੈ, ਲੱਖਾਂ ਸਾਲ ਉਮਰ ਦਾ ਫਰਕ ਹੈ। ਕੋਈ ਇਹ ਨਹੀਂ ਕਿ 40-50 ਸਾਲ ਦਾ ਫਰਕ ਹੈ, ਕੋਈ 100 ਸਾਲ ਦਾ ਫਰਕ ਹੈ, ਤੇ ਜੇ ਆਮ ਵਿਦਵਾਨਾਂ ਦਾ ਲਓ ਤੇ ਹਜ਼ਾਰਾਂ ਸਾਲ ਫਿਰ ਵੀ ਬਣਦੇ ਆ, ਵੀ ਹਜ਼ਾਰਾਂ ਸਾਲ ਦਾ ਫਰਕ ਹੈ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਇਹ ਫਰਮਾਇਆ ਹੈ, ਜਾਤ ਨਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲੱਗ ਧਿਆਵੇ ਗੋ, ਵੀ ਸੁਖਦੇਵ ਮੁਖੀ ਜਨਕ ਦੇ ਚਰਨੀ ਲੱਗ ਕੇ ਧਿਆਉਣਾ ਕੀਤਾ ਹੈ। ਫਿਰ ਵਿਚਾਰਨਾ ਪਊਗਾ ਵੀ ਜਨਕ ਕੌਣ ਹੈ। ਜਦੋਂ ਅਸੀਂ ਇਹ ਵਿਚਾਰਾਂਗੇ ਫਿਰ ਸਾਨੂੰ ਇਹ ਪਤਾ ਲੱਗੂਗਾ ਕਿ ਜਿਹੜੇ ਅਸੀਂ ਅਰਥ ਕਰ ਰਹੇ ਹਾਂ, ਜਿਹੜਾ ਰਾਜਾ ਮਿਥੀ ਹੋਇਆ ਜਿਹਦੇ ਜਿਹੜਾ ਤੇ ਮਿਥਲਾਪੁਰੀ ਬਣੀ ਏ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਉਹ ਰਾਜ ਨਹੀਂ ਆਇਆ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਉਹਦੇ ਅਵਤਾਰ ਨਹੀਂ ਹੈਗੇ। ਜਨਕ ਸ਼ਬਦ ਭਾਈ ਗੁਰਦਾਸ ਜੀ ਨੇ ਭੇਤ ਖੋਲਿਆ ਹੈ
कि तू जनक बनना है तो बन सकता है। जनक तू उदो बन सकता है जो तू गुरु को आवे, गुरु दीख्या लवे, गुरु दीख्या लहे, गुरु के हुक्म चल के कमाई करे, गुरु कृपा करे, एक दिन तू उस अकाल पुरख का रूप हो जाएगा। उन्हें जनक आख्या। भाई गुरदास जी ने एक सवैया लिखा, बहुत ध्यान दियो जी। जैसे माज बैठे बिन बोहे थे ना पार परे, पारस परसे बिन तात ना कणक है। कि जिमें जहाज च बैठे बिना पार नहीं हो सकते, अठ तातां पारे नूं छूए बिना, पारस नूं छूए बिना सोना नहीं बन सकती। जैसे बिन गंगा जल पावन ना अधिक जल, नार ना पतार बिन सुत ना मणक है। जिमें गंगा जल तो बिना को होर जल नूं उपवित्र नहीं मनदे, जिमें आनंद कारज होण तो बिना किसे नूं मां वाला होण दा, पुत्रवंती होण दा मान प्राप्त नहीं है। जैसे बीज बोए बिना उपजे ना धान धारा, सुवांत बूंद बिन स्विप मोती ना मणक है। जिमें बीज बीजे बिन कोई फसल नहीं उगदी, स्वांती बूंद स्वेत ना पे मोती नहीं पैदा हुंदा। तैसे गुरचरण सरन भेटे बिन, तैसे गुरु की चरण सरन च आए बिना, जन मरन मेट जन ना जनक है। जनक नाम परमेश्वर का है। यह गल वखरी कि राजे मिथी ने अपने नानक खिताब जोड़िया जनक दा, ना उदा मिथी है, उदे नां ते ही मिथलापुरी है। जिन्हों सुखदेव मुनि ने गुरु धारिया, उन्हें अपने आप नूं जनक अखवाया। जनक वाहिगुरु अकाल पुरख परमेश्वर है। जिहड़ा जनक हो जावे उहदी अवस्था की है? धन गुरु रामदास महाराज साहब की जो अवस्था नूं ओह पहुंचे सी, ओह भाई गुरदास जी ने बयान कीती है कि राग दोख नरवैर है, राज जोग वरते वरतारा। राग प्यार ते दोख वैर, कि राग दोख मित्र ते दुश्मन तो उपर उठण वाली जिहड़ी अवस्था है, राज जोग। एक होर नोट कर लियो जे, जिन्हें सत युग माणिया उन्हें राज योग नहीं माणिया, जिन्हें त्रेता माणिया उन्हें राज योग नहीं जे माणिया, जिन्हें द्वापर माणिया उन्हें राज योग नहीं जे माणिया। राज योग गुरु नानक ने माणिया है, कि गुरु नानक साहब ने अपने सिखां नूं बख्शिया है। राज दा अर्थ प्रकाश, योग दा अर्थ मिलाप, जिहड़ा उस वाहिगुरु अकाल पुरख दे नाल। हुण धन गुरु अमरदास महाराज साहब दे कोल, धन गुरु रामदास महाराज साहब ने जो उन्हां दे हुक्म विच इत्थे पहुंच चुके हुए सी, धन गुरु अमरदास महाराज साहब अंतरजामी ने, उन्हां नूं पता है कि ये इत्थे पहुंच चुका होया है, लेकिन फिर भी वह दुनिया के सामने दिखाना चाहते हैं कि मैं देखो, मैं तुहाडे सामने प्रीख्या लै रहा वा और ये प्रीख्या चू पास हो रहा है। बाबा रामा जी राजयोग नहीं माणिया सी, ते बिना राजयोग माने तो वो प्रीख्या पास नहीं होती। जिथे राजयोग दे विच धन गुरु रामदास महाराज साहब पहुंचे ने, मनसा वाचा करमना,
ਕੋਈ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਇੱਕ ਹੋਵੇ, ਉਹ ਆਖੇ ਕਿ ਮੈਂ ਉਹਦੇ ਨਾਲ ਜਿੰਚਮ ਰਾਜ ਉਹਦਾ ਭੇਤ ਪਾ ਲਵੇ, ਨਹੀਂ ਮਰਮ ਨਾ ਜਾਪੇ ਅਪਰ ਅਪਾਰਾ। ਮਨਸਾ ਬਾਚਾ ਕਰਮਣਾ ਜੇ ਇੱਕ ਕਰਨ ਵਾਲਾ ਆਵੇ, ਉਹ ਵੀ ਰਾਜਯੋਗ ਮੰਨਣ ਵਾਲੇ ਦਾ ਭੇਤ ਨਹੀਂ ਪਾ ਸਕਦਾ, ਕਿਉਂਕਿ ਰਾਜਯੋਗ ਜਿਹੜੀ ਆਤਮਿਕ ਅਵਸਥਾ ਉਹ ਪਰਮੇਸ਼ਰ ਦੀ ਅਵਸਥਾ ਹੈ। ਰਾਜਯੋਗ ਮੰਨਣ ਵਾਲਾ ਦਾਤਾ ਭੁਗਤਾ ਦੇਨਹਾਰ ਦੇਵ ਸਥਲ ਸਤਸੰਗ ਉਦਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾਤਾ ਭੁਗਤਾ ਨੇ, ਔਰ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਵ ਸਥਲ ਦੁਨੀਆਂ ਦਾ ਉਧਾਰ ਕਰਨ ਵਾਸਤੇ ਇਸ ਦੁਨੀਆਂ ਦੇ ਉੱਤੇ ਸਾਨੂੰ ਦੇਵ ਸਥਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਰਤ ਕਰਕੇ ਸਿੱਖਾ ਇੱਥੇ ਆਈ, ਇੱਥੋਂ ਦੀ ਸਿੱਖਿਆ ਲਈ ਤੂੰ ਰਾਜਯੋਗ ਨੂੰ ਪਹੁੰਚ ਜਾਏਗਾ। ਸਹਿਜ ਸਮਾਧ ਅਗਾਧ ਬੋਧ, ਜਿੱਦਣ ਤੂੰ ਗੁਰੂ ਦੇ ਹੁਕਮ ਵਿੱਚ ਆਇਆ ਤੂੰ ਸਹਿਜ ਸਮਾਧ ਵਿੱਚ ਜਾਏਗਾ, ਤੇਰਾ ਕੋਈ ਗਾਹ ਨਹੀਂ ਪਾ ਸਕੇਗਾ, ਤੇਰਾ ਕੋਈ ਗਿਆਨ ਬਿਆਨ ਨਹੀਂ ਕਰ ਸਕੇਗਾ। ਸਤਿਗੁਰ ਸੱਚ ਸਵਾਰਨ ਹਾਰਾ, ਕਿਉਂਕਿ ਤੂੰ ਗੁਰੂ ਕੋਲੇ ਆ ਗਿਆ ਹੈ, ਗੁਰੂ ਨੇ ਤੈਨੂੰ ਸਵਾਰ ਕੇ, ਤੂੰ ਗੁਰੂ ਕੇ ਹੁਕਮ ਚ ਆਇਆ, ਗੁਰੂ ਨੇ ਤੈਨੂੰ ਸਵਾਰ ਕੇ ਤੈਨੂੰ ਰਾਜਯੋਗ ਦੇ ਵਿੱਚ ਲੈ ਆਉਂਦਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਗੁਰ ਅਮਰ ਹੋ ਗੁਰ ਰਾਮਦਾਸ ਜੋਤੀ ਜੋਤ ਜਗਾਵਣ ਹਾਰਾ। ਧੰਨ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅੰਦਰ ਜੋਤ ਜਗਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਉਸ ਪੰਕਤੀ ਨੂੰ ਕੇਵਲ ਅਸਥਾਨ ਤੱਕ ਸੀਮਿਤ ਕਰਤਾ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਵੀ ਜਦੋਂ ਸਰੋਵਰ ਦੀ ਪੂਰੀ ਖੁਦਾਈ ਹੋ ਗਈ ਉਦੋਂ ਉੱਥੇ ਇੱਕ ਦੀਵਾ ਜਗਾਤਾ, ਨਹੀਂ ਦੀਵੇ ਤੱਕ ਸੀਮਤ ਨਹੀਂ ਕਰ ਸਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਪਤਾ ਨਹੀਂ ਕਿੰਨਿਆਂ ਸਿੱਖਾਂ ਜਿਹੜੇ ਗੁਰੂ ਕੇ ਹੁਕਮ ਸੀ ਉਹਨਾਂ ਦੇ ਅੰਦਰ ਜੋਤ ਜਗਾ ਦਿੱਤੀ, ਤੇ ਉਹਨਾਂ ਨੇ ਅੰਦਰ ਜੋਤ ਜਗਾਉਣ ਵਾਸਤੇ ਸ਼ਬਦ ਸੁਰਤ ਗੁਰ ਸਿੱਖ ਹੋਏ। ਜੇ ਤੂੰ ਪਰਮਾਤਮਾ ਦੇ ਰਸਤੇ 'ਚ ਅੱਗੇ ਵਧਣਾ ਹੈ ਫਿਰ ਇੱਕ ਜ਼ਰੂਰੀ ਫਰਜ਼ ਹੈ, ਕੇਵਲ ਨਿਤਨੇਮ ਨਹੀਂ, ਨਿਤਨੇਮ ਤੋਂ ਪਹਿਲਾਂ ਸ਼ਬਦ ਤੇ ਸੁਰਤ ਦਾ ਅਭਿਆਸ ਕਰਨਾ ਜ਼ਰੂਰੀ ਹੈ ਅਗਰ ਤੇਰੀ ਇਹ ਚਾਹਨਾ ਹੋਵੇ। ਜੇ ਸ਼ਬਦ ਤੇ ਸੁਰਤ ਦਾ ਅਭਿਆਸ ਨਹੀਂ ਕਰਦਾ ਤਾਂ ਯਾਦ ਰੱਖੀ ਤੂੰ ਪਰਮਾਤਮਾ ਦੇ ਰਸਤੇ 'ਤੇ ਅੱਗੇ ਨਹੀਂ ਵੱਧ ਸਕਦਾ। ਰਾਜਯੋਗ ਨੂੰ ਪਾਉਣ ਵਾਸਤੇ ਸਤਿਗੁਰ ਸਾਹਿਬ ਨੇ ਮੈਥਡ ਦਿੱਤਾ ਹੈ ਕਿ ਤੇਰੇ ਕੋਲੇ ਸ਼ਬਦ ਤੇ ਸੁਰਤ ਦਾ ਅਭਿਆਸ ਹੋਣਾ ਚਾਹੀਦਾ, ਫਿਰ ਤੈਨੂੰ ਗੁਰੂ ਕਿਰਪਾ ਨਾਲ ਅੱਗੇ ਜਾ ਸਕਦਾ। ਸ਼ਬਦ ਸੁਰਤ ਗੁਰ ਸਿੱਖ ਹੋਏ, ਗੁਰੂ ਕਾ ਸਿੱਖ ਕਿਉਂ ਹੋਏ, ਅਨਹਦ ਬਾਣੀ ਨਿਚਰ ਧਾਰਾ, ਫਿਰ ਤੈਨੂੰ ਉਹ ਇਲਾਹੀ ਜੀ ਦੀ ਹੱਦ ਨਹੀਂ ਹੈ, ਜਿਹਨੂੰ ਇਲਾਹੀ ਬਾਣੀ ਚ ਕਿਉਂ ਫਰਮਾਇਆ ਅਜੱਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ। ਜਦੋਂ ਤੂੰ ਇੱਥੇ ਪਹੁੰਚਦਾ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਇੱਥੇ ਪਹੁੰਚੇ ਹੋਏ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਤਖ਼ਤ ਬਖ਼ਤ ਪ੍ਰਗਟ ਪਹਾਰਾ

ਸੀ ਪਹੁੰਚੇ ਉਸ ਤਖ਼ਤ ਦੇ ਲਾਇਕ, ਰਾਜ ਯੋਗ ਵਿਚ ਨਹੀਂ ਪਹੁੰਚੇ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਉਸ ਸਿੰਘਾਸਨ ਦੇ ਉੱਤੇ ਅੱਜ ਦੇ ਦਿਨ ਗੁਰਤਾ ਗੱਦੀ ਦੇ ਉੱਤੇ ਬਰਾਜਮਾਨ ਕਰ ਦਿੱਤਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਕਿੰਨਿਆਂ ਹੀ ਸਿੱਖਾਂ ਦੇ ਅੰਦਰ ਇਹ ਜੋਤ ਜਿਹੜੀ ਜਗਾ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੱਜ ਇੱਕ ਸਾਡੇ ਅੰਦਰ ਦੀ ਮੈਲ ਨੂੰ ਕੱਟਣ ਵਾਸਤੇ ਸੰਸਾਰ ਦੇ ਵਿੱਚ ਉਦਾਹਰਣ ਦਿੱਤੀ ਹੈ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਹੋਰ ਵੀ ਉਦਾਹਰਣਾਂ ਨੇੜੇ ਨੇੜੇ ਸਾਡੇ ਘਰ ਚ ਦਿੱਤੀਆਂ ਹੋਈਆਂ ਨੇ, ਪਰ ਯਾਦ ਕਰ ਰੱਖ ਲਿਓ ਜੇ ਕਿ ਇਹ ਉਦਾਹਰਣਾਂ ਉਸ ਪਾਸੇ ਨੂੰ ਤੁਰਨ ਵਾਸਤੇ ਆ, ਇਹ ਸੰਪੂਰਨ ਜਿਹੜੀਆਂ ਨੇ ਨਹੀਂ ਹੁੰਦੀਆਂ। ਵੀ ਤੈਨੂੰ ਉਸ ਪਾਸੇ ਨੂੰ ਤੁਰ ਪਵੇ, ਤੈਨੂੰ ਪਤਾ ਲੱਗ ਜਾਵੇ ਵੀ ਮੈਂ ਇਸ ਤਰੀਕੇ ਨਾਲ ਤੁਰਨਾ ਹੈ, ਲੇਕਿਨ ਜਦੋਂ ਤੂੰ ਉੱਥੇ ਪਹੁੰਚੇਗਾ ਉਦੋਂ ਜਿਹੜੀ ਸਤਿਗੁਰ ਸਾਹਿਬ ਦੀ ਬਖਸ਼ਿਸ਼ ਹੋਏਗੀ ਉਹ ਨਿਰਾਲੀ ਹੋਏਗੀ ਕਿ ਸਾਡੇ ਅੰਦਰ ਪਾਪਾਂ ਦੀ ਮੈਲ ਚੜੀ ਹੋਈ ਹੈ। ਜਿਸ ਦਿਨ ਸਾਡਾ ਜਨਮ ਹੋਇਆ ਉਦੋਂ ਲਿਪ ਟੁੱਟੀ ਸੀ, ਉਦੋਂ ਤੋਂ ਹੀ ਸਾਡੇ ਮਨ ਦੇ ਅੰਦਰ ਜਿਹੜੀ ਹੈ ਨਾ ਉਹ ਮੈਲ ਚੜਨੀ ਸ਼ੁਰੂ ਹੋ ਗਈ ਸੀ। ਤੇ ਹੋ ਸਕਦਾ ਕਿੰਨੇ ਜਨਮ ਸਾਡੇ ਮਾੜੇ ਬੀਤੇ ਹੋਣ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਲੀ ਨਾ ਜੇ ਸੌ ਧੋਵਣ ਪਾਹੋ। ਖਨਲੀ ਧੋਤੀ ਕੋਹਲੂ ਦੇ ਪਾਈ ਹੁੰਦੀ ਏ, ਕੋਈ ਤੰਦ ਮੈਲ ਪੈ ਜਾਂਦੀ ਏ, ਉਹਨੂੰ ਫਿਰ ਕਿਸੇ ਤਰੀਕੇ ਨਾਲ ਕੱਢੀ ਗਿਆ ਨਿਕਲਦੀ, ਉਸ ਤਰ੍ਹਾਂ ਨਹੀਂ ਨਿਕਲਦੀ। ਤੇ ਸਤਿਗੁਰ ਸਾਹਿਬ ਜੀ ਨੇ ਅੱਜ ਮਿਸਾਲ ਦਿੱਤੀ ਇਹ ਹਜਨਾ, ਜਿਵੇਂ ਤੂੰ ਕੰਮ ਕਰਦਾ ਹੈ ਤੇਰੇ ਹੱਥਾਂ ਤੇ ਮੈਲ ਲੱਗ ਗਈ ਏ, ਤੇਰੇ ਪੈਰਾਂ ਦੇ ਉੱਤੇ ਮੈਲ ਲੱਗ ਗਈ ਏ, ਤੇਰੇ ਤਨ ਦੇ ਉੱਤੇ ਮੈਲ ਲੱਗ ਗਈ ਏ, ਤੇਰੇ ਸਾਰੇ ਸਰੀਰ ਨੂੰ ਮੈਲ ਲੱਗ ਗਈ ਏ, ਇਸ ਮੈਲ ਨੂੰ ਧੋਣ ਵਾਸਤੇ ਤੂੰ ਪਾਣੀ ਵਰਤਿਆ। ਪਾਣੀ ਧੋਤਾ ਪੁੱਤਰ ਸਿੱਖੇ, ਕੋਈ ਸੱਜਣ ਇਹਦਾ ਪਾਠ ਪੁੱਤਰ ਸੋਖੇ ਵੀ ਕਰਦੇ ਆ, ਰਹੋ ਵਿਚਾਰ ਕੋਈ ਬਹੁਤਾ ਭੇਦ ਧਰਮਣੀ ਗੱਲ ਨਹੀਂ। ਜੇ ਹੋਰ ਮੈਲ ਜ਼ਿਆਦਾ ਹੋਵੇ, ਪਾਣੀ ਨਾ ਉਤਰੇ, ਫਿਰ ਮਨੁੱਖ ਉਹਦੇ ਵਾਸਤੇ ਸਾਬਣ ਵਰਤਦਾ ਹੈ। ਜੇ ਕੁਛ ਤੇਰੇ ਕੱਪੜੇ ਤੇਰੇ ਵਸਤਰ ਮੂਤ ਪਲੀਤੀ ਕੱਪੜ ਹੋਏ, ਹੁਣ ਉਹਨਾਂ ਨੂੰ ਸਾਫ਼ ਕਰਨ ਵਾਸਤੇ ਦੇ ਸਾਬੂਣ, ਬੱਬੇ ਨੂੰ ਦਲੈਂਕੜਾ ਨੇ ਜੇ ਸੰਥਿਆ ਨਾ ਕੀਤੀ ਹੋਵੇ ਤੇ ਸਾਬਣ ਹੀ ਕਹਿ ਦਿੰਦੇ ਆ। ਜਿੰਨੇ ਅੱਖਰ ਸਤਿਗੁਰੂ ਸਾਹਿਬ ਨੇ ਲਿਖੇ ਆ, ਜਿੰਨੀਆਂ ਮਾਤਰਾ ਲਾਈਆਂ ਨੇ ਉਹੀ ਮਾਤਰਾ ਲਾ ਕੇ ਉਚਾਰਨ ਕਰਨਾ ਜ਼ਰੂਰੀ ਹੈ। ਤੇ ਜੋ ਤੇਰੇ ਕੱਪੜੇ ਇਵੇਂ ਦੇ ਹੋ ਜਾਣ ਉਦੋਂ ਤੂੰ ਸਾਬਣ ਦੇ ਨਾਲ ਧੋਏਗਾ, ਉਹ ਜਿਹੜੇ ਫਿਰ ਕੱਪੜਿਆਂ ਚ ਮੈਲ ਏ ਉਹ ਇਕੱਲੇ ਧੋਣ ਨਾਲ ਨਹੀਂ ਨਿਕਲਦੀ। ਦੇ ਸਾਬੂਣ ਲਈਆ ਉਹ ਧੋਏ, ਫਿਰ ਉਹ ਸਾਬਣ ਲਾ ਕੇ ਧੋਏ ਜਾਂਦੇ ਨੇ। ਕਹਿੰਦੇ ਹੁਣ ਇਸੇ ਗੱਲ ਨੂੰ ਨੋਟ ਕਰ ਲੈ, ਇਸ ਤਰ੍ਹਾਂ ਹੀ ਤੇਰੀ ਜਿਹੜੀ ਮਤ ਦੇ ਅੰਦਰ ਭਰੀਆ ਮਤ ਪਾਪਾਂ ਕੈ ਸੰਗ, ਤੇਰੀ ਮਤ ਜਿਹੜੀ ਏ ਉਹ ਪਾਪਾਂ ਦੇ ਨਾਲ ਭਰ ਚੁੱਕੀ ਅੰਦਰੋਂ। ਉਸ ਇਸ ਬਿਰਤੀ ਨੂੰ, ਪਾਪਾਂ ਦੀ ਬਿਰਤੀ ਨੂੰ ਛੱਡਣ ਵਾਸਤੇ ਤੈਨੂੰ ਨਾਮ ਦੀ ਲੋੜ ਏ। ਉਹ ਧੋਪੈ ਨਾਵੈ ਕੈ ਰੰਗ, ਨਾਮ ਤੋਂ ਬਿਨਾਂ ਆਖੇ ਕਿ ਉਹ ਮੈਲ ਧੋਤੀ ਜਾਏ ਇਹ ਕਦੀ ਨਹੀਂ ਹੋ ਸਕਦਾ। ਦੁਨੀਆਂ ਦੇ ਵਿੱਚ ਪੁੰਨ ਸੀ ਕਿ ਤੁਹਾਡੇ ਕੋਲ ਧਨ ਦੌਲਤ ਹੋਵੇ, ਤੁਸੀਂ ਧਨ ਦੌਲਤ ਦਾਨ ਕਰੋਗੇ ਉਹ ਪੁੰਨ ਨੇ, ਉਹ ਤੁਹਾਡਾ ਦਾਨ ਹੈ। ਸਿੱਖੀ ਨੇ ਸਭ ਤੋਂ ਉੱਤਮ ਪੁੰਨ ਜਿਹੜਾ ਹੈ ਨਾ
ਉਹ ਸਿਖਾਇਆ ਕਿ ਜਿਹੜਾ ਤੂੰ ਆਪ ਨਾਮ ਜਪਣਾ ਹੈ

ਤੇ ਕਿਸੇ ਨੂੰ ਜਪਾਉਣਾ ਹੈ। ਉਹ ਸਭ ਤੋਂ ਵੱਡਾ ਪੁੰਨੇ ਤੂੰ ਆਪ ਨਾਮ ਜਪੇ, ਪਹਿਲਾਂ ਆਪ, ਪ੍ਰਥਮ ਹੈ ਮਨ ਪਰ ਬੋਧੇ ਆਪਣਾ, ਪਾਛੇ ਅਵਰ ਰਝਾਵੈ, ਰਾਮ ਨਾਮ ਜਪ ਹਿਰਦੇ ਰਾਖੈ, ਮੁਖ ਤੇ ਸਗਲ ਸੁਣਾਵੈ। ਯਾਦ ਰੱਖਿਓ, ਜਿਹੜਾ ਆਪ ਨਹੀਂ ਜਪਦਾ ਸੁਣਾਉਂਦਾ ਹੈ ਉਹ ਭੇਖੀ ਹੈ, ਉਹਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਇਸ ਘੱਟ ਕਥਨੀ ਤੇ ਕਰਨੀ ਜਿਹੜੀ ਹੈ ਉਹ ਇੱਕ ਹੋਣੀ ਚਾਹੀਦੀ। ਪੁੰਨੀ ਪਾਪੀ ਆਖਣ ਨਾ ਹੈ, ਪੁੰਨ ਤੇ ਪਾਪ ਜਿਹੜੀ ਹੈ ਉਹ ਕਹਿਣ ਦੀਆਂ ਗੱਲਾਂ ਨਹੀਂ, ਇਹ ਗੱਲ ਵੱਖਰੀ ਕਿ ਤੁਰਨਾ ਇੱਥੋਂ ਹੈ, ਮੁੜ ਕੇ ਐਸੀ ਅਵਸਥਾ ਆਉਂਦੀ ਕਿ ਪਾਪ ਪੁੰਨ ਤੋਂ ਵੀ ਉੱਪਰ ਉੱਠ ਜਾਂਦਾ ਹੈ। ਪਹਿਲਾ ਕਦਮ ਜਿਹੜਾ ਤੇਰਾ ਕਰਮ ਕਰਨ ਦਾ ਹੈ, ਕਰਮ ਕਰਦਿਆਂ ਜਦੋਂ ਕਰਮ ਖੰਡ ਚ ਪਹੁੰਚਦਾ ਹੈ ਉਦੋਂ ਇੱਥੇ ਪਹੁੰਚ ਜਾਂਦਾ ਹੈ ਕਿ ਮੈਂ ਨਹੀਂ ਕੀਤਾ, ਸਭ ਕੁਛ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ। ਪੁੰਨ ਤੇ ਪਾਪ ਜਿਹੜੇ ਆ ਮੇਰੇ ਆਖਣ ਦੀ ਗੱਲ ਨਹੀਂ ਹੈ, ਜੋ ਤੂੰ ਕਰ ਰਿਹਾ ਕਰ ਕਰ ਕਰਨਾ ਲਿਖ ਲੈ ਜਾ ਹੋ, ਇੱਕ ਕਰ ਦਾ ਅਰਥ ਹੱਥ, ਇੱਕ ਕਰ ਦਾ ਅਰਥ ਕਰ ਰਿਹਾ, ਜੋ ਤੂੰ ਕਰ ਰਿਹਾ ਹੈ ਨਾ ਉਹ ਆਪਣੇ ਹੱਥੀ ਕਰ ਰਿਹਾ। ਸਿੱਖੀ ਦੇ ਵਿੱਚ ਇੱਕ ਸਿੱਧਾ ਜਿਹਾ ਪ੍ਰਚਾਰਕ ਹੋਇਆ ਹੈ, ਭਾਈ ਜੱਲਣ ਜੱਟ ਜੀ, ਉਹਨਾਂ ਨੇ ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਨਾ ਬੜਾ ਨਿਰਾਲਾ ਹੈ। ਜਿੰਨੇ ਵੀ ਪੜੂਗੇ ਤੁਹਾਨੂੰ ਉਹਨਾਂ ਦੇ ਦੋ ਦੋ ਲਾਈਨਾਂ ਪੰਕਤੀਆਂ ਦੇ ਦੋਹੇ ਠੇਠ ਪੰਜਾਬੀ ਚ ਮਿਲਣਗੇ। ਉਹਨਾਂ ਲਿਖਿਆ ਹੈ, ਹੱਥੀ ਦਈਏ ਹੱਥੀ ਲਈਏ, ਹੱਥੀ ਬੰਨੀਏ ਪੱਲੇ, ਐਸਾ ਕੋਈ ਨਾ ਜਲਣਾ ਜੋ ਮੋਇਆਂ ਨੂੰ ਘੱਲੇ। ਕਿਉਂਕਿ ਜੰਗਲਾਂ ਚ ਰਹਿਣ ਵਾਲਿਆਂ ਰਿਸ਼ੀਆਂ ਮੁਨੀਆਂ ਨੇ ਇਹ ਕਿਹਾ ਸੀ ਕਿ ਤੇਰੇ ਪਿੱਛੋਂ ਜਿਹੜਾ ਹੈ ਨਾ ਪੂਜਾ ਪਾਠ ਕੀਤਾ ਜਾਏਗਾ, ਤੇਰੇ ਪਿੱਛੋਂ ਪੁੰਨ ਪਾਪ ਕਰਾਇਆ ਜਾਏਗਾ, ਤੈਨੂੰ ਉਹ ਪਹੁੰਚੇਗਾ। ਸਿੱਖੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਘਰ ਇਸ ਵਿਚਾਰ ਨੂੰ ਰਿਜੈਕਟ ਕਰ ਦਿੱਤਾ ਗਿਆ। ਤੁਹਾਨੂੰ ਸਤਿਗੁਰ ਸਾਹਿਬ ਜੀ ਦੀ ਸਾਰੀ ਇਲਾਹੀ ਬਾਣੀ, ਭਾਈ ਗੁਰਦਾਸ ਜੀ ਦੀ ਸਾਰੀ ਬਾਣੀ, ਦਸਮ ਦੀ ਬਾਣੀ, ਭਾਈ ਨੰਦ ਲਾਲ ਦੀ ਬਾਣੀ ਵਿੱਚ ਤੁਹਾਨੂੰ ਇੱਕ ਵੀ ਫਰਮਾਨ ਨਹੀਂ ਮਿਲ ਸਕਦਾ ਕਿ ਜਿਹੜਾ ਉਹ ਕਰਮ ਕਾਂਡ ਦਿੱਤਾ ਸੀਗਾ ਵੀ ਤੇਰੇ ਪਿੱਛੋਂ ਇਸ ਤਰ੍ਹਾਂ ਕੱਪੜੇ ਦਿੱਤੇ ਜਾਣ, ਤੇਰੇ ਮਗਰੋਂ ਇਸ ਤਰ੍ਹਾਂ ਅੰਨ ਦਿੱਤਾ ਜਾਵੇ, ਉਹ ਪਿੱਛੇ ਪਹੁੰਚ ਜਾਏਗਾ, ਕਿਤੇ ਇੱਕ ਥਾਂ ਤੇ ਵੀ ਸਤਿਗੁਰ ਸਾਹਿਬ ਜੀ ਨੇ ਗਵਾਹੀ ਨਹੀਂ ਭਰੀ। ਹਾਂ, ਸਿੱਖੀ ਦੇ ਵਿੱਚ ਇੱਕ ਅਰਦਾਸ ਜ਼ਰੂਰ ਹੈ ਵੀ ਜੋ ਤੂੰ ਕਰਨਾ ਨਾ ਆਪਣੇ ਹੱਥੀ ਕਰਨਾ, ਇਹ ਭੁਲੇਖਾ ਕੱਢ ਦੇ ਆਪਣੇ ਮਨੋਂ ਵੀ ਤੇਰੇ ਪਿੱਛੇ ਕੋਈ ਪਹੁੰਚਾਵੇਗਾ, ਤੈਨੂੰ ਪਿੱਛੋਂ ਕੋਈ ਪਹੁੰਚ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਇਸ ਗੱਲ ਨਾਲ ਸਹਿਮਤ ਨਹੀਂ ਹੋਏ। ਆਸਾ ਕੀ ਵਾਰ ਆਪਾਂ ਪੜ੍ਹਦੇ ਸਤਿਗੁਰ ਦਾ ਇਲਾਹੀ ਬਚਨ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਤੈਨੂੰ ਆਪਣਾ ਕਾਰਜ ਜਿਹੜਾ ਹੈ ਆਪ ਕਰਨਾ ਪੈਣਾ, ਇਹ ਕਿਸੇ ਤੇ ਉਮੀਦ ਨਾ ਰੱਖ ਕਿ ਮੇਰਾ ਕਾਰਜ ਜਿਹੜਾ ਹੈ ਉਹ ਕੋਈ ਹੋਰ ਸਵਾਰੇ। ਜਿਹੜੀ ਅਰਦਾਸ ਵੀ ਹੈ ਉਹ ਜੇ ਤੇਰੇ ਆਪਣੇ ਪੱਲੇ ਕੁਛ ਹੈ, ਤੇਰੀ ਆਪਣੀ ਭਾਵਨਾ ਕੋਈ ਹੈ, ਤੇ ਫਿਰ ਜੇ ਤੂੰ ਉਸ ਪਾਸੇ ਆਇਆ ਹੀ ਨਹੀਂ ਤੇ ਮੇਰੇ ਅਰਗੇ ਨੂੰ ਆਖਿਆ ਜੀ ਅਰਦਾਸ ਕਰ ਦਿਓ, ਗੱਲ ਵੱਖਰੀ ਕਿ ਅਸੀਂ ਵੀ ਲਾਲਚੀ ਹੋ ਗਏ ਹਾਂ, ਨਹੀਂ ਫਿਰ ਉਹ ਅਰਦਾਸ ਵੀ ਨਹੀਂ। ਤੂੰ ਉਸ ਪਾਸੋਂ ਨੂੰ ਤੁਰਿਆ ਹੋਵੇਂ, ਜੋ ਤੁਰਿਆ ਹੋਵੇ ਤੇ ਕੋਈ ਗੁਰੂ ਨਾਲ ਜੁੜਿਆ ਹੋਵੇ,
پھر وہ تیری ارداس جیڑی نہ پوری ہو سکتی ہے. کوئی بڑی ایک دو مثال ہے نے وہ محتاط نہیں ہوں بھی وہ ہر تھان سے واپر جان. اس واسطے ستگور جی نے کہا کہ تو آپ کرنا آپ کمائی کرنی ہے. اور یہ وچار ستگور صاحب جی نے جپ جی صاحب دے وچ تین وار رکھی ہے. دوجی وار ستگور صاحب ایک بھلیکھے جانا پی جی کہ مینو کسے نے پوچھنا نہیں ہے گا, میں جو مرضی کھاواں یہ جگ میٹھا اگا کہ نہ ڈٹھا. کرمی کرمی ہوئے بھی چار, سچا آپ سچا دربار. جڑے ایتھے کرم کر رہے ہیں تیرے کرما دی وچار ہونی ہے. جی تکھے بھی کہ جھوٹ چل جائے گا تو ایتھے جھوٹ بھی چلتا ہے, ایتھے وکیل وکدا ہے, جج وکدا ہے. کئی باری جیل وچ کتھا کرن دا موقع ملیا. جدو پہلی باری جیل وچ کتھا کیتی تے سپرڈنٹ صاحب کہن لگے جی بیٹا میں جی قیدیاں نال ملاقات. کہندے کی پوچھنا؟ میں جی میں کوئی او ہو جی گل نہیں پوچھوں گا جڑی کہ تہاڈے قانون دے برخلاف ہوئے گی, بس قیدیاں نال ملاقات کر. یہ ایتھے ہیگا ہے کہ یہو جے قیدی جیل چ بیٹھے ہوئے جنہاں نے کوئی گناہ نہیں کیتا یہ اتھے ہے وے. گناہ کسے وڈے نے کیتا ہے, جیل چ کوئی اور بیٹھا ہویا ہے, بٹھایا ہویا اور تکے نہ بٹھایا ہویا. وہ پوچھے بھائی توں گناہ کیوں قبول کر لیا؟ کہندے مینو کہیں تیرا قتل کر دیں گے. کہندے پیسے لگ پھر بیٹھ گئے کی کریے. اور ستگور صاحب جی نے بانی چ لکھیا ہے جیسی میں آوے خسم کی بانی تیسڑا کری گیان ملا لو, سرم ترم دوئے شاپ کھلوئے کوڑ پھرے پردان ملا لو. یہ ایتھے ہو سکتا ہے کہ ایتھے چودھری کوڑا جڑا ہے وہ کوڑ چل جاوے. پر ایک گل یاد رکھی کہ ایک دن لکھا ہونا ہے, وہ کچہری سچی ہے. گرو نانک صاحب مہاراج صاحب کا ایک فرمان ہے, نانک آکھے رے منا سنیے سکھ سہی, لکھا رب مگیسیا بیٹھا کڈ وہی. وہ اکیلی پنکتی ہے, کوڑ نہ کھٹے نانکا اوڑک سچ رہی. یہ آخیا بھی اوتھے وہ کچہری سچ دی ہے, اوتھے سچ نے بڑنا. بابا فرید جی نے بھی یہ وچار دیتے آ, عمل جے کیتے چنی وچ درگہ آوے کم. جڑے کرم تو ایتھے کیتے آ, ماڑے کار چنگے کار یہ تیری مرضی ہے. جہو جی کیتے آنا اوہو جی تیرے کام جڑے آنے ہیں. بھگت کبیر جی نو الائی بجنی فرمایا, عمل سرانوں لکھا دینا. تو کیتے ہوئے عملوں کا لیکھا دینا پینا تینوں. یہ مت سمجھی کہ میں چوری کر رہا مینو کوئی ویخ نہیں رہا. وہ واہگرو اکال پورکھ ویختا ہے. آئے کٹھن دوت جم لینا, کیا تا کھٹیا کیا گوایا, چلو ستاب دیوان بلایا. چل تینوں وہی کچہری پایا اور ہاتھ بڑے تکڑے پائے. ایک رتی بلم نہ دیمنی ان تکڑے پائے ہاتھ. بھی چل سجنا اتے جا کے تو لیکھا دینا ہے. ستگور صاحب جی نے ایک ہور مثال دیتی ہے اور کئی نے ویکھی ہوئے گی کہ جدوں کسے دا ماں باپ بزرگ ہووے منجی تے پی جاوے, وہ پانی چھڈ جاوے, ادو پتا ہوندا بھی چار پانچ دن دی کھیڑ ساری تے او کول بیٹھے ہوندے نے. انہاں دے کول پور اڈاری مار جاندا, کسے نوں پتا نہیں لگدا چمچا پانی دا نہیں پیا سکدے. تے ستگور صاحب جی نے اس وچار نوں فرمایا, جیوت چھاڑ جاہے دیوانے. اتے جیوت ارتھ یہ آ
ਕਿ ਜਦੋਂ ਤੇਰੀਆਂ ਅੱਖਾਂ ਕੰਮ ਕਰਦੀਆਂ ਸੀ ਤੇਰੇ ਸਵਾਸ ਚੱਲਦੇ ਸੀ। ਮੋਇਆ ਉਨ ਤੇ ਕੋਵਰਸਾਨੇ, ਜਦੋਂ ਤੂੰ ਮਾਰੀ ਗਿਆ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ, ਫਿਰ ਉਹ ਤੈਨੂੰ ਕਿਵੇਂ ਕੁਛ ਦੇ ਦੇਣਗੇ? ਨਹੀਂ ਕੁਛ ਦੇ ਸਕਦੇ। ਇਸ ਵਾਸਤੇ ਕੀ ਕਰ, ਸਿਮਰ ਗੋਬਿੰਦ। ਹੁਣ ਉਸ ਵਾਹਿਗੁਰੂ ਅਕਾਲ ਪੁਰਖ ਦਾ ਆਪਣੀ ਲਿਵ ਜੋੜ, ਹੁਣ ਉਹਨੂੰ ਯਾਦ ਕਰ, ਹੁਣ ਸਿਮਰਨ ਕਰ। ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨ ਆਵਤ ਵਿਖਿਆ। ਜਿਹੜੇ ਕਰਮ ਤੂੰ ਅਯਾਰ ਵਾਲੇ ਕਰਦਾ ਪਿਆ, ਇਹਨਾਂ ਕਿਸੇ ਨੇ ਕੰਮ ਨਹੀਂ ਤੈਨੂੰ ਦੁੱਖ ਦੇਣਗੇ। ਤੇਰੇ ਕੰਮ ਆਉਣਾ ਹੈ, ਜਿਹੜਾ ਆਪ ਕਮਾਈ ਕਰ ਰਿਹਾ ਆਪ ਕਰ ਰਿਹਾ, ਇਹ ਤੇਰੇ ਕੰਮ ਆਉਣਾ। ਆਸਾ ਕੀ ਵਾਰ ਦਾ ਇੱਕ ਬਚਨ ਹੋ ਰਿਹਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੰਦਾ ਕਰ ਚੰਗਾ ਕਰ ਤੈਨੂੰ ਖੁੱਲਾ ਛੱਡਿਆ ਨੇ। ਆਪਦਾ ਹੁਕਮ ਕੀ ਏ, ਵੀ ਸਵਾਸ ਨਹੀਂ ਵਧ ਘਟ ਰਹੀ ਜੇ ਤੂੰ ਆਖੇ, ਉਹਦੇ ਹੁਕਮ ਚ ਰਹਿਣਾ ਹੈ। ਲੇਕਿਨ ਇੱਥੇ ਤੈਨੂੰ ਉਹਨੇ ਗਰਾਊਂਡ ਦੇ ਵਿੱਚ ਖੁੱਲਾ ਛੱਡਿਆ ਹੈ, ਉਹ ਭਾਈ ਤੇਰੀ ਮਰਜ਼ੀ ਹੈ, ਤੂੰ ਹੁਕਮ ਚ ਰਹਿ ਤੇ ਤੇਰੀ ਮਰਜ਼ੀ ਹੈ, ਹੁਕਮ ਤੂੰ ਬਾਹਰ ਹੋ ਜਾ। ਹੁਕਮ ਚ ਰਿਹਾ ਤੇ ਤੂੰ ਪ੍ਰਵਾਨ ਚੜ ਜਾਏਗਾ, ਹੁਕਮ ਤੂੰ ਬਾਹਰ ਹੋ ਗਿਆ ਤੇ ਤੂੰ ਪ੍ਰਵਾਨ ਨਹੀਂ ਚੜੇਗਾ। ਇਸ ਵਾਸਤੇ ਸਾਹਿਬ ਜੀ ਨੇ ਫਰਮਾਇਆ ਕਿ ਤੂੰ ਕਰ ਕਰ ਕਰਨਾ ਲਿਖ ਲੈ ਜਾ ਹੋ, ਜੋ ਤੂੰ ਕਰ ਰਿਹਾ ਹੈ ਨਾ ਉਹ ਲਿਖਿਆ ਜਾ ਰਿਹਾ ਹੈ, ਉਹ ਤੂੰ ਨਾਲ ਲੈ ਕੇ ਜਾ ਰਿਹਾ ਹੈ। ਤਾਂ ਹੀ ਸਤਿਗੁਰ ਸਾਹਿਬ ਨੇ ਫਰਮਾਇਆ ਕਤ ਕਰਮ ਕਮਾਵਣੇ ਦੋਸ ਨ ਕਾਹੋ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਨੂੰ ਵਾਹਿਗੁਰੂ ਅਕਾਲ ਪੁਰਖ ਭੁੱਲ ਗਿਆ ਹੈ, ਫਿਰ ਪਤਾ ਨਹੀਂ ਕਿੰਨੇ ਕੁ ਰੋਗ ਤੈਨੂੰ ਜਿਹੜੇ ਆ ਚਿੱਪਣ ਚਿੰਬਣਦੇ ਆ। ਇਸ ਵਾਸਤੇ ਆਪ ਕਮਾਈ ਕਰ, ਆਪ ਬੀਜ ਆਪੇ ਹੀ ਖਾਹੋ, ਆਪ ਬੀਜ ਬੀਜ। ਤੂੰ ਮਾੜੇ ਕਰਨ ਚੰਗੇ ਕਰਨੇ ਆ, ਜੇ ਤੂੰ ਆਪ ਨਾਮ ਦਾ ਬੀਜ ਬੋਵੇਂ ਤੇ ਫਿਰ ਤੂੰ ਇਹ ਆਸ ਕੀਤੀ ਜਾ ਸਕਦੀ ਕਿ ਕਿਸੇ ਨਾ ਕਿਸੇ ਦਿਨ ਮੈਂ ਪ੍ਰਵਾਨ ਚੜਾਂਗਾ। ਨਾਨਕ ਹੁਕਮੀ ਆਵਹੋ ਜਾਹੋ, ਉਸ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਤੂੰ ਇਸ ਦੁਨੀਆਂ 'ਚ ਆਇਆ ਹੈ ਤੇ ਇਹਦੇ ਹੁਕਮ ਦੇ ਵਿੱਚ ਚਲ ਜਾਣਾ ਹੈ। ਜਿੱਦਣ ਤੇਰੇ ਸਵਾਸ ਪੂਰੇ ਦਾ ਹੁਕਮ ਆ ਗਿਆ ਉਸ ਦਿਨ ਤੈਨੂੰ ਕੋਈ ਰੁਕਣ ਵਾਲਾ ਨਹੀਂ, ਪਰ ਜੇ ਤੂੰ ਆਹ ਸਮਾਂ ਉਹਦੇ ਹੁਕਮ ਦੇ ਵਿੱਚ ਬਤੀਤ ਕਰ ਲਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਫਿਰ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਮਹਿਲ ਪ੍ਰਾਪਤ ਹੋ ਜਾਏਗਾ, ਜਿਹਨੂੰ ਭਗਤ ਕਬੀਰ ਜੀ ਨੇ ਵੀ ਫਰਮਾਇਆ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹਸਾਰਿੰਗ ਪਾਣੀ, ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਣੀ। ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

Julio, ¿qué?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲਾਂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਹਿਤ ਦਾਨ ਵਿਵੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਇਹ ਅਕਾਲ ਪੁਰਖ ਸਤਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੀ ਸੇਵਾ ਸੰਭਾਲ ਖੁੱਲ੍ਹੇ ਦਰਸ਼ਨ ਦੀਦਾਰ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟੀਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਗੁਰੂ ਦਾਤਾ ਜੀ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ। ਮਹਾਰਾਜ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਸ਼ਬਦ ਚੌਂਕੀ ਆਰਤੀ ਕੀਰਤਨ ਗੁਰਮਤਿ ਵਿਚਾਰਾਂ ਅਤੇ ਸ਼ਬਦ ਕੀਰਤਨ ਕੀਤੇ ਗਏ ਹਨ। ਮਹਾਰਾਜ ਜੀ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਆਪ ਜੀ ਬਖਸ਼ਣ ਯੋਗ ਹੋ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਸਿੱਖ ਗੁਰਦੁਆਰਾ ਸਹਿਨੋ ਜੀ ਮਹਾਰਾਜ ਜੀ ਸਾਰੀਆਂ ਸੰਗਤਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਬੜੇ ਪਿਆਰ ਸਤਿਕਾਰ ਨਾਲ ਮਨਾਇਆ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਦਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਹਮੇਸ਼ਾ ਬਰਕਰਾਰ ਰੱਖਿਓ ਪੰਥ ਦੀ ਏਕਤਾ ਬਣਾ ਕੇ ਰੱਖਿਓ ਚੜ੍ਹਦੀ ਕਲਾ ਬਖਸ਼ਿਸ਼ ਕਰਿਓ। ਮਹਾਰਾਜ ਜੀ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਭਾਈ ਸਾਹਿਬ ਜੀ ਭਾਈ ਮੋਹਿੰਦਰ ਸਿੰਘ ਜੀ ਬਾਜਵਾ ਮਹਾਰਾਜ ਜੀ ਉਹਨਾਂ ਦੇ ਪਰਿਵਾਰ ਦੀ ਇੱਛਾ ਹੈ ਪਿਛਲੇ ਕਈ ਦਿਨਾਂ ਤੋਂ ਮਹਾਰਾਜ ਜੀ ਸਿਹਤ ਕਰਕੇ ਢਿੱਲੇ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਮੁੜ ਤੁਹਾਡੇ ਦਰਬਾਰ ਦੀਆਂ ਸੇਵਾਵਾਂ ਬਖਸ਼ਿਸ਼ ਕਰੋ ਝੋਲੀ ਵਿੱਚ ਪਾਓ। ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਹਨ। ਮਹਾਰਾਜ ਜੀ ਸੱਚੇ ਪਾਤਸ਼ਾਹ ਦਰ ਘਰ ਦੇ ਪ੍ਰੀਤਵਾਨ ਮਧੁਰ ਅਹੁਜਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਹਨ। ਮਹਾਰਾਜ ਜੀ ਪਰਿਵਾਰ ਦੀ ਇੱਛਾਵਾਂ ਪੂਰੀਆਂ ਕਰਨੀਆਂ। ਬੀਬੀ ਸ਼ਰੀਆਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $25 ਮਾਇਆ ਭੇਟ ਕਰਦੇ ਹਨ। ਮਹਾਰਾਜ ਜੀ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਦੇ ਹਾਂ। ਗੁਰੂ ਗਰੀਬ ਨਿਵਾਜ ਤੁਸੀਂ ਜਾਣੀ ਜਾਣ ਹੋ ਬੇਅੰਤ ਸੰਗਤਾਂ ਗੁਰਮੁਖ ਰੂਹਾਂ ਆਪ ਜੀ ਦੇ ਦਰ ਘਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਬਿਨ ਬੋਲਿਆਂ ਸਭ ਕਿਛ ਜਾਣਦਾ ਕਿਸ ਆਗੇ ਕੀਚੈ ਅਰਦਾਸ ਨਾਨਕ ਘੱਟ ਘੱਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ। ਮਹਾਰਾਜ ਜੀ ਦੱਸ ਰਿਆਂ ਦਾ ਪਰਿਵਾਰ ਬੇਅੰਤ ਸੰਗਤਾਂ ਆਪ ਜੀ ਜਾਣੀ ਜਾਣ ਹੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਦੱਸ ਰਿਆਂ ਦੇ ਬੱਚੇ ਅਤੇ ਸਮੂਹ ਟਹਿਲੀਆਂ ਦੀਆਂ ਅਰਦਾਸਾਂ ਸਰਬੱਤ ਦੇ ਇਮੀਗ੍ਰੇਸ਼ਨ ਦੇ ਕਾਰਜ ਰਾਸ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਘਰਾਂ ਵਿੱਚ ਸੁੱਖ ਵਰਤਾਓ। ਇਸ ਵੇਲੇ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸੁਹਿਲਾ ਰਾਖੋੜ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਅਗਰ ਦੇਖਾ ਹੋਏ ਵਿਚਾਰੋ ਤਦ ਕਰ ਗਾਵ ਸੁਹਿਲਾ ਸਿਮਰੋ ਸਿਰਜਣਹਾਰੋ ਤਮ ਗਾਵ ਮੇਰੇ ਨਿਰਭਾਉ ਕਾ ਸੁਹਿਲਾ ਹਾਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀਅ ਸਮਾਰੀਅਨ ਦੇਖੇਗਾ ਦੇਵਨਹਾਰ ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸ਼ਾਹ ਲਿਖਿਆ ਮਿਲ ਕਰ ਪਵ ਤੇਲ ਦੇਹੋ ਸੜਨ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸੁਮੇਲ ਕਰ ਕਰ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਅਸਾ ਮਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰਗੁਰੇ ਕੁਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸੇ ਕੜੀਆਂ ਪਹਿਰਾ ਤਿਤੀ ਵਾਰੀ ਮਹ ਹੋਆ ਸੂਰਜੀ ਕੁਰੁਤ ਅਨੇਕ ਨਾਨਕ ਕਰਤੇ ਕਿਤੇ ਵਿਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਅਨਲੋ ਬਾਵਨ ਚਮਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੇ ਕੈਸੀ ਆਰਤੀ ਹੋਏ ਪਵਖਣਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਜਲਤ ਮੋਹੇ ਸਭ ਮਹਿ ਜੋਤ ਜੋਤ ਹੈ ਸੋਏ ਦਿਸਦੈ ਚੰਨ ਸਾਹਮਣੇ ਚੰਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰਨ ਕੋ ਹੋਏ ਜਾਤੇ ਤੇਰਾ ਨਾਇ ਬਾਦਸ਼ਾਹ ਰਾਹ ਗੁਰ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਰਿਆ ਮਿਲ ਸਾਧੂ ਕੁੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰਲਿਪ ਮੰਡਲ ਵੰਡਾ ਹੈ ਕਰ ਸਾਧੂ ਜਲੀਪਨ ਵੱਡਾ ਹੈ ਕਰ ਡੰਡੋਤਪੁਰ ਵੱਡਾ ਹੈ ਰਹਾ ਸਾਕਤ ਹਰ ਰਸਾਦ ਰਾਣੀਆ ਤਿਨੰਤਰ ਹੋ ਮੈਂ ਗੰਡਾ ਹੈ ਜਿਉਂ ਜਿਉਂ ਚਲਾ ਚੁਬੈ ਤੁਰ ਪਾਵੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਵਰਨ ਪਵ ਖੰਡਾ ਹੈ ਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਪਰਿਆ ਵੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਦਿਨ ਨਾਨਕ ਦਾ ਮਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੋੜੀ ਪੁਰਬੀ ਮਹੱਲਾ ਪੰਜਵਾ ਕਰੋ ਬਿਨੰਤੇ ਸੁਣਵੋ ਮੇਰੇ ਮੀਤਾ ਸੰਤ ਡਹਿਲ ਕੀ ਵੇਲਾ ਯਹਾਂ ਕਾਟ ਜਲੋ ਹਰ ਲਾਹਾ ਗ ਵਿਸ਼ਨੁ ਸੁਹੇਲਾ ਔਦ ਘਟੈ ਦਿਨ ਸਿਰੇ ਨਾਰੀ ਮਨ ਗੁਰਮਿਲ ਕਾਰਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੱਸੇ ਮਿੱਤਰ ਬ੍ਰਹਮ ਗਿਆਨੀ ਜਿਸਾ ਜਗਾਇ ਪਿਆ ਬੈ ਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਐਸੋ ਬਿਹਾਰ ਜੋ ਹਰ ਗੁਰ ਤੇ ਮਨੈ ਵਸੇ ਦਾ ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬਹੁਤ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਬਿਟਹੁ ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਦਰਗਾਹੀ ਰੱਬੀ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੂਹੀ ਰਾਗ ਵਿੱਚੋਂ ਧੰਨ ਧੰਨ ਗੁਰੂ ਅਮਰਦਾਸ ਤੀਸਰੇ ਗੁਰਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਇਹ ਪਾਵਨ ਸ਼ਬਦ ਸਤਿਗੁਰੂ ਜੀ ਦੇ ਪਾਵਨ ਅੰਗ 767 ਅਤੇ 68 ਉੱਪਰ ਸੁਭਾਇਮਾਨ ਹੈ। ਚੰਤ ਰੂਪ ਵਿੱਚ ਇਸ ਪਾਵਨ ਸ਼ਬਦ ਨੂੰ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਤੀਸਰੇ ਗੁਰਦੇਵ ਜੀ ਨੇ ਇਹੀ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਸੁਖਮਈ ਹੈ, ਸੁਹੇਲੜਾ ਸੋਹਣਾ ਗੀਤ ਹੈ, ਆਨੰਦ ਦਾ ਗੀਤ ਹੈ। ਜਿਸ ਨੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਕੀਰਤਨ ਦੇ ਰੂਪ ਵਿੱਚ, ਕੀਰਤੀ ਦੇ ਰੂਪ ਵਿੱਚ ਗਾਇਆ ਹੈ, ਉਸ ਦੇ ਸੋਹਲੇ ਪੜੇ ਹਨ, ਉਹਨੂੰ ਸਦਾ ਸੁਖ ਪ੍ਰਾਪਤ ਹੋਇਆ ਹੈ। ਗੁਰੂ ਕਿਰਪਾ ਸਦਕਾ ਜੀਵਨ ਦਾ ਹਰ ਫਲ ਉਸਨੂੰ ਪ੍ਰਦਾਨ ਹੁੰਦਾ ਹੈ। ਜਨਮਾਂ ਜਨਮਾਂਤਰਾਂ ਦੇ ਦੁੱਖ, ਜਨਮਾਂ ਜਨਮਾਂਤਰਾਂ ਦਾ ਆਵਾਗਮਨ ਮਿਟ ਜਾਂਦਾ ਹੈ। ਗੁਰੂ ਕਿਰਪਾ ਸਦਕਾ ਉਸ ਨੂੰ ਆਨੰਦ, ਸੁੱਖ, ਪਰਮ ਸੁੱਖ ਪ੍ਰਾਪਤ ਹੁੰਦਾ ਹੈ, ਜੋ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੇ ਗੀਤ ਗਾਉਂਦਾ ਹੈ। ਇਸ ਕਰਕੇ ਤੀਸਰੇ ਗੁਰਦੇਵ ਜੀ ਨੇ ਕਿਰਪਾ ਕੀਤੀ ਕਿ ਹੇ ਭਾਈ, ਪਰਮ ਸੁੱਖ ਦੀ ਪ੍ਰਾਪਤੀ ਵਾਸਤੇ, ਆਨੰਦ ਦੀ ਪ੍ਰਾਪਤੀ ਵਾਸਤੇ ਗੁਰੂ ਦੁਆਰਾ ਦਿੱਤੇ ਹੋਏ ਉਹ ਪਰਮਾਤਮਾ ਦੇ ਨਾਮ ਨੂੰ, ਉਸ ਗੀਤ ਨੂੰ ਆਪਣੇ ਹਿਰਦੇ ਵਿੱਚ ਗਾਓ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਅਤੇ ਸੁੱਖਾਂ ਦਾ ਪ੍ਰਗਾਸ ਕਰਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਾਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ

ਪਹੁੰਚੈ ਤਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਗ ਸੰਗ ਦ੍ਰਿੜੈ ਸਭ ਧਰਮ ਸਾਧਗ ਸੰਗ ਕੇਵਲ ਪਾਰ ਬ੍ਰਹਮ ਸਾਧਗ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਗ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧਗ ਸੰਗ ਸੁਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਗ ਸੰਗ ਸਭ ਥਾਨ ਗਮ ਨਾਨਕ ਸਾਧਗ ਸੰਗ ਸਫਲ ਜਨਮ ਸਾਧਗ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਗ ਸੰਗ ਕਲੂਕਤ ਹਰੈ ਸਾਧਗ ਸੰਗ ਨਰਕ ਪਰ ਹਰੈ ਸਾਧਗ ਸੰਗ ਆਉਆ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਗ ਸੰਗ ਨ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਗ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਗ ਸੰਗ ਨ ਮੰਤਿ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਗ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਗ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਨੈ ਤੇਤਾ ਬਖਿਆਨੈ ਸਾਧਗ ਉਪਮਾ ਤੇ ਗੁਣ ਤੇ ਦੂਰ ਸਾਧਗ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧਗੀ ਸੋਭਾ ਸੁਦਾ ਬੇਅੰਤ ਸਾਧਗੀ ਸੋਭਾ ਊਚ ਤੇ ਉੱਚੀ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕਿਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ ਜੈਸੇ ਰਾਜ ਰੰਕੋ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕਹਿ ਧੀਰ ਦੇਖ ਜਿਉ ਵਸਦਾ ਕਉ ਕੋਦੈ ਕੋ ਚੰਦ ਅਲੇਪ ਬ੍ਰਹਮ ਗਿਆਨੀ ਕਹਿ ਹੈ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਨ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸੁ ਜੈਸੇ ਧਾਰੂ ਪਰਿਆ ਕਾਸੁ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਸਤੇ ਉੱਚਾ ਮਨੈ ਅਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪ੍ਰਿਆਸੁ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰ ਮਾਹ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸੁਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸੁ ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ ਬ੍ਰਹਮ ਗਿਆਨੀ ਸੰਗੀਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਿਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰ ਨਾ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਅਪਰ ਸਗਲ

ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਣਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਏ ਲਈ ਬਸਤ ਗਡਾਈ ਤਾਕੋ ਭਿੰਨ ਕਹਿ ਨਾ ਜਾਈ ਬੂਝੈ ਬੂਝਨ ਹਾਰ ਬਵੇ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੀ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਹੈ ਨਾਨਕ ਸੋ ਸੇਵਕ ਸਾਧ ਸਾਧ ਸੰਭਾਰ ਹੈ ਆਪਣੇ ਜਨਕਾ ਪਰ ਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਇ ਨ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕੱਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਣਸ ਯਤਨ ਕਰਤ ਬਹੁ ਪਾਤ ਤਿਸ ਕੇ ਕਰਤ ਬਿਰਥੇ ਜਾਤ ਮਾਰਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਕਵਿੜਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸੁਧ ਕਾਮ ਬੋਲੋ ਜਾ ਚੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹਿਤ ਨਾ ਜਾਣੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨੇ ਆਪਣਾ ਤਿਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸਭ ਭਾਵ ਮਿਟਾਵੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਫੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਓ ਅਨਿਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ
आठ पहर पार ब्रह्म रंग रता, ब्रह्म मैं जन जन मैं पार ब्रह्म, एक है आप नहीं कछ परम। सहस्यान फलया न जाइए, नानक ऐसा गुरबड़ भागी पाइए, सफल दर्शन पेखत पुनीत, पर सत चरण गत निर्मल रीत, भेटत संग राम गुण रवे, पार ब्रह्म की दरगह गवे। सुनकर बचन करन आगानी, मन संतोखा तुम पतियानी, पूरा गुर अखियो जाका मंत्र, अमृत दृष्ट पेखे हुए संत, गुण बेअंत कीमत नहीं पाए, नानक जिस भाव है तिस लय मिलाए, जेह बाए कुस्तत अनेक, सतपुरख पूर्ण बवेक, काहू बोल न पहुचत प्राणी, अगम गोचर प्रभ निर्वाणी, निराहार निर्वैर सुखदाई, ताकी कीमत किने न पाई, अनिक भगत बंदन नित करै, चरण कमल हृदय सिमरहै, सद बलिहारी सतगुरे अपने, नानक जिस प्रसाद ऐसा प्रभु जपने। यो हर रस पावै जन कोए, अमृत पीवै अमर सो होए, उस पुरख का नाही कदे विनाश, जाके मन प्रगटे गुणतास, आठ पैर हर का नाम ले, सच उपदेश सेवक को दे, मोह माया कै संग न लेप, मन में राखे हर हर एक, अंधकार दीपक प्रगासे, नानक परमो दुख तहते नासे, तप्त माहि ठाठ वरताई, आनंद भया दुख नाठे पाई, जन्म मरण के मिटे अंदेशे, साधु के पूर्ण उपदेशे, पौ चुका निरपौ होए बसे, सगल व्याध मन ते खै नसे, जिसका सा तिन कृपा धारी, साध संग जपना मुरारी, चित पाई चूके भ्रम गवन, सुन नानक हर हज श्रवन, निर्गुण आप सरगुण पी ओही, कला धार जिन सगली मोही, अपने चरित प्रभाव बनाए, अपनी कीमत आपे पाए, हर बिंदु जा नाही कोई, सर्व निरंतर एक खुश होए, ओत पोत रव्या रूप रंग, पहि प्रगा साध कै संग, रच रचना अपनी कल धारी,

ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੂਪਾਵ ਸਭ ਮੀਤ ਵਿਸਾਰਹੋ, ਚਰਨ ਕਮਲ ਰਿਤ ਮਹਿ ਉਰਧਾਰਹੋ, ਕਰਨ ਕਾਰਣ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰਵਥ, ਇਹੋ ਧਨ ਸੰਚੋ ਹੋਵੋ ਭਗਵੰਤ। ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਿਕ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਇ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੋ ਹਰ ਕਹਿ ਨਾਏ, ਦਹ ਦਿਸ ਧਾਮ ਤਾ ਬੈਠਾਏ, ਤਾ ਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨਸੈ ਪੂਰਨ ਹੋਇਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਵਿਨਾਸੀ, ਕਉ ਨਾਨਕ ਘਾਟੀ ਜੰਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਹ ਮ੍ਰਿਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨਾ ਛੁੱਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੀਰੈ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤਮੀਤ ਕੁਟੰਬਰ ਬਣਤਾ, ਇਨ ਤੇ ਕਹੋ ਤੁਮ ਕਵਣ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਣ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਕ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਓ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਈ ਨਾਨਕ ਗੁਣ ਗਾਉ, ਗੁਣ ਗਾਵ ਤੇਰੀ ਉਤਰ ਸਮੈ, ਬਿਨ ਸਜਾਏ ਹਉ ਮੈਂ ਬਿਕ ਪੈਰ, ਉਹੇ ਅਚਿੰਤ ਵਸੈ ਸੁਖ ਨਾਰ, ਸਾਸ ਗ੍ਰਾਸਰ ਨਾਮ ਸੰਭਾਲ, ਚਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵ ਹੈ ਸਚ ਧਨਾ, ਹਰ ਪੂੰਜੀ ਸੰਚ ਕਰੋ ਬਿਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿਆਪ, ਪੂਰਨ ਪੂਰਹਿਓ ਪ੍ਰਭਿਆਪ, ਅਨਿਕ ਵਿਸਾਰ ਏਕ ਤੇ ਭਏ, ਏਕ ਅਰਾਧ ਪ੍ਰਾਚਿਤ ਗਏ, ਮਨ ਤਨੇ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ। ਚਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵ ਹੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ,
सदा सदा प्रभु के गुण गावो, साहु साहु प्रभु तुम्हें त्यागो, चरण कमल सिउ लागे प्रीत, भगत करूं प्रभु की नित नीत, एको टेको आधार, नानक मांगे नाम प्रभु सारू। प्रभु की दृष्ट महासुख हुए, हर रस पावे बिरला कोए, जिन चाख्या से जन त्रिपतानी, पूरन पुरख नहीं डोलानी, सुपार परे प्रेम रस रंग, उपजै चाओ साध कै संग, परे सरनान सब त्याग, अंतर प्रगास अन दिन लिवलाग, बड़भागी जपिया प्रभु सोए, नानक नाम रते सुख होए। शिव की मनसा पूरी पई, सतगुर ते निर्मल मत लई, जन को प्रभ होयो दयाल, शिव कीनु सदा निहाल, बंधन काट मुक्त जन भया, जन मरण दुख भ्रम गया, इच पुन्नी श्रद्धा सपूरी, रव रहया सत्संग हजूरी, जिसका साथ इन लिया मिलाए, नानक भक्ति नाम समाए, सो क्यों बिसरै जे काल न पानै, सो क्यों बिसरै जे की आ जानै, सो क्यों बिसरै जिन सब किछ दिया, सो क्यों बिसरै जे जीवन जिया, सो क्यों बिसरै जे अगन मह राखै, गुर प्रसाद को बिरला लाखै, सो क्यों बिसरै जे बिखते काढ़ै, जन्म जन्म का टूटा गाढ़ है, गुरु पूरे तते

ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਹਮ ਨਿਰਗੁਣ ਯਾਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮ ਕਰਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੁ ਬਾਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ।

0: ਪਦੀ ਆਪ ਕਥਾ ਆਪ ਸੁਣੇ ਹਾਰ
1: ਆਪੇ ਏਕ ਆਪ ਵਿਸਥਾਰ
0: ਨਾ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ
1: ਆਪਣੇ ਪਾਣੇ ਲਏ ਸਮਾਏ
0: ਤੇ ਭਿੰਨ ਨਹੀਂ ਕਿਛ ਹੋਏ
1: ਆਪਨ ਸੂਤ ਸਭ ਜਗਤ ਪਰੋਏ
0: ਨਾ ਕੋ ਪ੍ਰਭ ਜੀ ਆਪ

0: ਰੱਖਿਐ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ,
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ।
0: ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ।
1: ਤੀਰਥ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਏ ਕਰੀ।
0: ਜੇਤੀ ਸਿਰ ਅਪਾਈ ਵੇਖ

0: ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼
0: ਏਤ ਰਾਏ ਪਤ ਪਵੜੀਆ ਚੜੀਆ ਹੋਏ ਅਕੀਸ
1: ਸੁਨ ਗੱਲਾ ਆਕਾਸ਼ ਕੀਟਾ ਈ ਰੀਸ
0: ਨਾਨਕ ਨਦਰੀ ਪਾਈ

0: ਤਥੈ ਘਾਟ ਘੜਿਆ ਬਹੁਤ ਅਨੂਪ
1: ਤਾਕੀ ਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ
0: ਤਥੈ ਘੜਿਆ ਸੁਰਤ ਮਤ ਮਨ

0: ਤਨ ਮਹਿ ਰਾਮ ਰਿਹਾ ਭਰਪੂਰ
1: ਜਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ
0: ਆਹੋ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ

0: ਦਿਵਸ ਰਚਿਓ ਸਿਅੰਬ ਕਰਨ ਭੰਜਨਹਾਰ
1: ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਦੇਸ
0: ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਭੇਸ
1: ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ
0: ਗਰਭ ਗੰਜ ਦੁਸ਼ਟ ਭੰਜਨ ਮੁਕਤਾਏ ਕਾਮ
1: ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਦੂਤ
0: ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ
1: ਅੰਗਹੀਨ ਅਪੰਗ ਨਾਤਮ ਏਕ ਪੁਰਖ ਪਾਰ
0: ਸਰਬ ਲਾਇਕ ਸਰਬ ਕਾਇਕ

0: ਮਤੰਗ ਜਰੇ ਜੜ ਸੰਗ ਅਨੂਪ ਅਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਭਜਾਨ ਕੇ ਭੂਪਲੀ।

0: ਰਾਜ ਹਜਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਪਚਾਰੇ
0: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਕੀਰਤ ਨਾਨ ਦਇਆ ਦਮ ਦਾਨ ਸੋ ਸੰਜਨ ਨੇਮ ਅਨੇਕ ਬਸੇਖਾ
0: ਵੇਦ ਪੁਰਾਨ ਕਤੇਵ ਪੁਰਾਨ ਜ਼ਮੀਨ ਜ਼ਮਾਨ ਸਭਾਨ ਕੇ ਪੇਖੇ
1: ਕੌਣ ਹਰ ਜਤੀ ਜਤ ਧਾਰ ਸਵੇ ਸਭ ਚਾਰ ਹਜ਼ਾਰ ਕੇ ਦੇਖੇ
0: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ
1: ਸੁਧ ਸਪਾ

0: ਖਿਆਲ ਸੋ ਬੈਠ ਕੇ ਐਸੇ ਸੋ ਬੈਸ ਬਤਾਇਓ।
1: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
0: ਆਹੁ ਲਾ ਪਾਨ ਪੂਜ ਧਰਿਓ ਸਿਰ ਕਾਹੂ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸੋਈਏ ਸਰਾਵਕ ਸੁੱਧ ਸਮੂਹ ਸੁਧਾਨ ਕੇ ਦੇਖ ਰਿਓ ਕਰ ਯੋਗ ਜਤੀ ਕੇ ਸੂਰ ਸੁਰ ਅਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਤਾਂ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾ ਗਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੂ ਬਾਂਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸਿਖ ਹੈ ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ ਪੌਣ ਆਹਾਰ ਜਤੀ ਜਾਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹ ਸੁ ਸਾਜ ਸਨਾਹਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੁਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜੇ ਗੜਾਣ ਕੋ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਥ ਬਜਾਉਣ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ ਨਾਨਕ ਜਾਤਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਾਤ ਫਰੀਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ਼ ਕੋ ਮਿਰਤਾਨ ਕੋ ਪੂਜਨ ਤਹਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਾਓ ਆਪ ਹਾਥ ਦੈ ਮੋਹੇ ਬਚਾਵਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗ੍ਰਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਤ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਧ ਕੀਓ
ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ, ਅੰਡਜ ਜੇ ਰਜ ਸੇ ਤਜ ਕੀਨੇ, ਓਤ ਭੋਜ ਖਾਨ ਬਹੁਰ ਰਚ ਦੀਨੇ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠ ਵਤ ਉਤ ਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੇ ਹਵਾ ਮਰੇ, ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋਈ ਕਬਾਰ ਤਿਆ ਹੈ, ਤਾਂ ਕੇ ਕਾਲ ਨਿਕਟ ਨਹਿਆ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ, ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਕ ਕੇ ਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕੇਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸਤੋ ਜਪ ਹੈ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ, ਹੋ ਜੋ ਜਾ ਕੀ ਏਕ ਬਾਰ, ਚੌਪਈ ਕੋ ਕਹੈ ਚੌਪਈ, ਸੰਬਤ ਸਤਰੈ ਸਹਿਸ ਪਣੇ ਜੈ, ਅਰਧ ਸਹਿਸ ਪੁਨ ਤੀਨ ਕਿਹੇ ਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸੁਤ ਦਰਵ ਗ੍ਰੰਥ ਸੁਧਾਰਾ, ਸੋਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਅੰਕ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ, ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਦੋਹਰਾ ਸਗਲ ਦੁਆਰ ਕਉ ਛਾਟ ਕਹਿ, ਗਹਿਓ ਤੁਹਾਰੂ ਦੁਆਰ, ਬਾਹੀ ਗਹੇ ਕੀ ਲਾਜ ਅਸ, ਗੋਬਿੰਦਾਸ ਤੁਹਾਰ, ਸਗਲ ਦੁਆਰ ਕਉ ਛਾਟ ਕਹਿ, ਗਹਿਓ ਤੁਹਾਰੂ ਦੁਆਰ, ਬਾਹੀ ਗਹੇ ਕੀ ਲਾਜ ਅਸ, ਗੋਬਿੰਦਾਸ ਤੁਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰੂ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾ ਗਾਵਹੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਕੇ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ।

ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੇ ਦਹਿ ਦੇ ਸੋ, ਇੱਕ ਨਾਮ ਲਾਗ ਸੁਆਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ। ਗੁਰਬਾਣ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੀਂ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ। ਅੱਖ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾ ਹੈ ਤਿਵ ਚੱਲ ਹੈ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲ ਹੈ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸਬਦ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰ ਹੁਣ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸਬਦ ਸੋਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ, ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਜਿਨਾ ਉਪਜੈ, ਵਿਣ ਸਹਿ ਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਜੀਉ ਮੈਲੇ ਬਾਰੋਹ ਨਿਰਮਲ, ਬਾਰੋਹ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਰੋਹ ਨਿਰਮਲ, ਬਾਰੋਹ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ। ਗੁਰ ਕੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਇ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ ਛਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ

ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੇ ਦਰ ਬਖਸ਼ ਰਹੇ ਹੋ ਮਹਾਰਾਜ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ। ਦਰ ਆਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਕਾਰੋਬਾਰਾਂ 'ਚ ਵਾਧੇ ਪਾਉਣੇ ਮਹਾਰਾਜ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਇਹਨਾਂ ਦੀ ਅਰਦਾਸ ਸਭਨਾਂ ਨੂੰ ਦਰੋ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲਗਾ ਸ਼ੀਤ ਪ੍ਰਸ਼ਾਦ ਸਾਧ ਸੰਗ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਦਰ ਕਰਦੇ ਸੇਵਾਦਾਰ ਸਰਦਾਰ ਚਰਨਜੀਤ ਸਿੰਘ ਜੀ ਮਹਾਰਾਜ ਜੀ, ਜੋ USA ਤੋਂ ਮਹਾਰਾਜ ਜੀ ਵਾਪਸ ਆਪਣੇ ਸਵੈ ਦੇਸ਼ ਇੰਡੀਆ ਜਾ ਰਹੇ ਨੇ, ਮਹਾਰਾਜ ਜੀ ਆਪ ਜੀਆਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ ਕਿ ਯਾਤਰਾ ਸਫਲ ਕਰਨੀ, ਨਿਰਵਿਘਨਤਾ ਸਹਿਤ ਸੁੱਖ ਸੁਵੇਲੀ ਆਪਣੇ ਘਰ ਪਹੁੰਚਾਉਣਾ, ਰਸਤੇ ਦੀ ਵਾਧਘਾਟ ਤੋਂ ਬਚਾ ਕੇ ਰੱਖਣਾ, ਆਪਣਾ ਨਾਮ ਜਪਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ, ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ। ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ ਤਾਂ ਜੋ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਪਾਏ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾ ਕੇ ਨਿਹਾਲ ਕਰਨਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਸਜਾਏ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਠ ਕੀਰਤੀ ਨਾ ਵੈ ਉਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਕਥਾ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ ਆਪ ਜੀ ਨੂੰ ਕਥਾ ਰਾਹੀਂ ਸਰਵਣ ਕਰਾਉਣਗੇ। ਆਪ ਜੀ ਕਿਰਪਾ ਕਰਕੇ ਇਸੇ ਤਰ੍ਹਾਂ ਇਕਾਗਰਤਾ ਨਾਲ ਕਥਾ ਸਰਵਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੱਚਾ ਅਮਰ ਅਮਰ ਵਰਤਾਇਆ ਅਸ਼ਲ ਅਸ਼ੇਦ ਅਭੇਦ ਹੈ ਭਗਤ ਵਸ਼ਲ ਹੋਏ ਆਪ ਛਲਾਇਆ ਮਹਿਮਾ ਮਿਤ ਮਿਰਜਾਦ ਲੰਘ ਪਰਮਿਤ ਪਾਰਾ ਵਾਰ ਨਾ ਪਾਇਆ ਰਹਿਰਾਸੀ ਰਹਿਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ ਗੁਰੂ ਚੇਲਾ ਚੇਲਾ ਗੁਰੂ ਪੁਰਖ ਹੋਂ ਪੁਰਖ ਹੋਏ ਸਮਾਇਆ ਵਰਤਮਾਨ ਵੀ ਵਿਸਵੇ ਹੋਏ ਇੱਕ ਹੀ ਸਹਿਜ ਘਰ ਆਇਆ ਸੱਚਾ ਅਮਰ ਅਮਰ ਵਰਤਾਇਆ ਹਰ ਕੀ ਵਡਿਆਈ ਹੋ ਆਖ ਨਾ ਸਾਕੇ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

राग सूही संत महला तीजा घर दूजा

सुख सोहे लड़ा हर त्याव हो गुरमुख हार फल पाव हो गुरमुख फल पाव हो

सुख फल हर जन पावहो नानक कह सुनो जन पहाई सुख सोहलड़ा हर त्यावहो वाहिगुरु जी का खालसा वाहिगुरु जी की फतेह। गुरु की साजी नवाजी साध संगत वड्डियां भागां वाले होए जे सतगुरु साहिब जी की चरण शरण विच हाजरियां भर के बहुत वड्डे पाक उन्हां दे जिन्हां नूं सतगुरु साहिब जी ने अमृत वेले का जागना अमृत वेले का इशनान फिर दाते ने रहमत करके अपने अमृत रूपी नाम नाल जुड़न की रहमत की। सतगुरु साहिब जी दे इस इलाही दरबार विच अज दा अमृत वेला इलाही फरमान सूही राग शांत दी चाल दूजे घर सुरताल दे विच निमाणियां दे मान नितानियां दे तान ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ ਜਿਸ ਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ। ਇੱਕ ਬਹੁਤ ਜ਼ੋਰ ਦਿੱਤਾ ਸਤਿਗੁਰੂ ਸਾਹਿਬ ਜੀ ਨੇ ਇੱਕ ਵਾਸਤੇ ਕਾਰਨ ਕੀ ਦੁਨੀਆਂ 'ਚ ਕੋਈ ਵੀ ਰਿਸ਼ੀ ਮੁਨੀ ਸੀ ਸਭ ਨੇ ਇੱਕ ਨਾਲ ਤੋੜਿਆ ਸੀ ਕਿਸੇ ਨੇ ਇੱਕ ਨਾਲ ਜੋੜਿਆ ਨਹੀਂ ਸੀ। ਓ ਅੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੈ ਉਹ ਸਦੀਵ ਕਾਲ ਹੈ ਉਹ ਪਰਮ ਅਦਭੁਤ ਹੈ ਉਹ ਬੇਅੰਤੇ ਉਹ ਹਮੇਸ਼ਾ ਇੱਕ ਰਸ ਸਦੀਵ ਹੋਣ ਵਾਲਾ ਹੈ ਉਸ ਦੀ ਬਖਸ਼ਿਸ਼ ਉਸ ਦਾ ਮਿਲਾਪ ਗੁਰੂ ਕਿਰਪਾ ਦੇ ਨਾਲ। ਸਤਿਗੁਰ ਸਾਹਿਬ ਜੀ ਨੇ ਗੁਰੂ ਦੀ ਕਿਰਪਾ ਗੁਰੂ ਦੇ ਚਰਨਾਂ 'ਚ ਆ ਕੇ ਗੁਰੂ ਕੋਲੋਂ ਦੀਖਿਆ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਹੁਣ ਗੁਰੂ ਕੋਲੋਂ ਦੀਖਿਆ ਲਈਏ ਜਿਹੜਾ ਗੁਰੂ ਕਾ ਤੈਨੂੰ ਸ਼ਬਦ ਮਿਲਿਆ ਹੈ ਗੁਰੂ ਕੋਲ ਦੀਖਿਆ ਮਿਲੀਏ ਉਹ ਬੜੇ ਸੁੱਖ ਬੜੇ ਡੂੰਘੇ ਸੁੱਖ ਸੁੱਖ ਸੋਹਲੜਾ ਇੱਕ ਹੁੰਦਾ ਸੋਹਲਾ ਇੱਕ ਹੁੰਦਾ ਸੋਹਲੜਾ ਜਿਹੜਾ ਬੜਾ ਪਿਆਰ 'ਚ ਭਿੱਜ ਕੇ ਉਹ ਆਤਮਿਕ ਸੁੱਖ ਉਹ ਦੁਨੀਆਂ ਦੇ ਸੁੱਖ ਪਾਉਣ ਵਾਸਤੇ ਇੱਕੋ ਹੀ ਰਸਤਾ ਹੈ ਕਿ ਗੁਰੂ ਕੋਲ ਆ ਕੇ ਗੁਰੂ ਕੋਲੋਂ ਦੀਖਿਆ ਲੈ। ਇਹ ਚਾਲ ਨਿਰਾਲੀ ਗੁਰਮੁਖੀ ਗੁਰੂ ਦੀਖਿਆ ਲੈ ਮਨ ਭਿੰਨੇ ਭਿੰਨੇ ਭਾਵ ਭਿੱਜ ਜਾਵੇ ਤੇਰਾ ਇਹ ਸਰੀਰ ਰੂਪੀ ਕੱਪੜਾ ਜਿਹੜਾ ਨਾ ਇਹਦੇ ਵਿੱਚ ਭਿੱਜ ਜਾਵੇ। ਕੱਪੜਾ ਛਤਰੀ ਦਾ ਵੀ ਅਤੇ ਕੱਪੜਾ ਆਮ ਵੀ ਹੈ। ਹੁਣ ਛਤਰੀ ਦਾ ਕੱਪੜਾ ਭਿੱਜਿਆ ਨਹੀਂ ਉਹਨੂੰ ਨਿਚੋੜੋ ਕੁਛ ਨਹੀਂ ਨਿਕਲੇਗਾ। ਜਿਹੜਾ ਕੱਪੜਾ ਆਮ ਹੈ

वो पिज्या हुआ अंदर पानी क्या ना चोड़ोगे अंदर पानी ही निकलेगा। जिस शरीर ने त्योना किया है गुरु को दीख्या नहीं है उदे कोलो उदा ना ही निकलेगा। इस करके सतगुरु साहब जी ने सानू फर्ज कर दिता है, जरूरी कर दिता है, गुर सतगुर का जो सिख अखाए सो भलके उठार नाम दिया है। तू उठद्या ही नाम त्योना करे। लेकिन है कि असी बहुतात विच असी ओदी सिर्फ सलाह करन दी वाए जाए कीता क्या सलाहिए कर कर वेखे सोई। असी उदे कीते होए दी सिफत करते हैं, जे असी किरत दी सिफत करते हैं भी आ उन्हें पैदा कीता सी आए, लेकिन जिन्हें पैदा कीता है ना ओदी सिफत नहीं करते। साहिब जी कहिंदे उन्नू त्या ओदी सिफत कर, ओदी सिफत करने वास्ते तेरे गुरु कोल जाना पैना। बिन गुर काल ना पवी थाए, तू काल काली जाई लेकिन सिर ते गुरु नहीं हैगा, तू गुरु कोल नहीं आया, वो तेरी काल थाए नहीं पैनी। वो तू दुनियावी तौर ते आया है, कोई दुनियावी फल ले लेगा, पर तेरा आउन जान का कीड़ नहीं मुकेगा। बिन गुर भरमै आवे जाए, गुरु तो बिना भरमा दे विच होएगा, आउन ते जान च होएगा। गुरु तो बिना तू गुरु को आया नहीं, गुरु ने तेनों ऐसी बख्शिश करनी सी, एहो जी दीख्या देनी सी, उदा इलाही नाम देना सी, तेरा मन अडोर हो जाना सी, पर तू गुरु को आया नहीं। बिन गुर मनुआ अत डुलाए, बहुत डुलदा फिरेगा तेरा मन। साहब जी कहते गुरु को गुरमुख हर फल पाव, गुरमुख गुरु नानक साहब वास्ते है। गुरमुख वो है जिन्हें गुरु को दीख्या ले, जो तू गुरु को दीख्या लेके उदे नाम नु त्योना कीता है, उदों इन्ने प्यार भरे इन्ने सुख पावेगा जिन्हू बयान नहीं किया जा सकेगा। गुरमुख फल पाव हो हर नाम त्याव, गुरमुख अपनी इस जिंदगी दे इहदा असली फल पाउणा उस वाहिगुरु नाल मिलाप हो जाणा, उह ध्यान दे नाल होएगा। पंद्रह भगतां विचों भगत बेनी जी ने, हुण भगत बेनी जी नूं पता लग गया वी चिंता छड्ड दिया ध्यौना छड़ा करा। गुरमुख बेनी भगत है जाए एकांत बहे लिव लावे। भगत बेनी जी ने गुरु दीख्या ली है, हुण गुरु दीख्या लैण तों बाद उहना निश्चा वध गया। तेरा निश्चा होना चाहिए, कहो नानक निश्चो त्यावे बिन सतगुरु बाट ना पावे। एक निश्चा एक गुरु कोलो, उन्होंने निश्चा बज गया वो कहते लाहा खट लावा। गुरमुख बेनी भगत कर जाए एकांत बहे लिवलाए, सुफते निकल गया अमृत वेले उतला गया, लेट आया रात में घर, घर आया जा पुछिए घरे आए नु पुछिया, बड़ी सुखते गया सी हनेरे चला गया सी, किथे गया सी लेट आया, घर आया जा पुछिए राज द्वार गया अलावे।
ਕਰਦਨ ਕਹਿੰਦਾ ਮੈਂ ਰਾਜੇ ਦੀ ਨੌਕਰੀ ਕਰਨ ਗਿਆ ਸੀ। ਹੁਣ ਘਰ ਦੇ ਸਮਝ ਰਹੇ ਨੇ ਕਿ ਜਿਹੜਾ ਸਾਡਾ ਰਾਜਾ ਹੈ ਉਹਦੇ ਦਰਬਾਰ ਚ ਉਹਦੀ ਸੇਵਾ ਕਰਨ ਗਿਆ ਸੀ। ਉਹ ਕਹਿੰਦਾ ਰਾਜਾ ਦੁਨੀਆ ਤੇ ਇੱਕ ਹੀ ਉਹ ਵਾਹਿਗੁਰੂ ਹੈ। ਉਹ ਰਾਜਾ ਉਹਨੂੰ ਕਹਿੰਦਾ ਹੁਣ ਜਦੋਂ ਉਹਦਾ ਰੋਜ਼ ਤਾਂ ਇਹ ਹੋ ਗਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਚਲੇ ਜਾਣਾ, ਲੇਟ ਆਉਣਾ, ਘਰ ਦੇ ਵਿੱਚ ਵਸਤੂਆਂ ਮੁੱਕਣ ਲੱਗ ਪਈਆਂ, ਪਦਾਰਥ ਖਤਮ ਹੋਣ ਲੱਗ ਪਏ। ਘਰ ਦੇ ਕਹਿਣ ਲੱਗੇ ਵੀ ਰਾਜੇ ਕੋਲ ਜਾਣਾ ਹੈ, ਲਿਆ ਕੋਈ ਤਨਖਾਹ ਤਨਖੂ, ਘਰ ਸਭ ਵਸਤੂ ਮੰਗੀਆਂ ਨਾ, ਵਲ ਸਲ ਕਰਕੇ ਝੱਟ ਲੰਘਾਵੇ। ਘਰ ਦੇ ਚੀਜ਼ਾਂ ਵਸਤੂਆਂ ਮੰਗਦੇ ਆ, ਘਰ ਦੇ ਨਾਲ ਵਲ ਸਲ ਕਰਦਾ ਕੋਈ ਨੀ, ਅੱਜ ਨੀ ਕੱਲ ਰਾਜਾ ਤਨਖਾਹ ਦੇਵੇਗਾ, ਕੋਈ ਗੱਲ ਨੀ ਕਰੂ ਗੁਜ਼ਾਰਾ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਅਲੱਖ ਤਿਆਰ, ਬੜਾ ਵੱਡਾ ਸਾਂਗ ਉਹਨੇ ਬਣਾਇਆ ਹੈ, ਉਹ ਇੱਕ ਮਨ ਅਲੱਖ। ਅਸੀਂ ਕਈ ਵਾਰੀ ਨਾ ਅਲਖ ਕਹਿ ਦਿੰਦੇ ਹਾਂ, ਅਲਖ ਪਾਠ ਸਾਰੇ ਗੁਰੂ ਕੀ ਬਾਣੀ ਚ ਨਹੀਂ, ਸਾਰੇ ਪਾਠ ਅਲੱਖ ਨੇ। ਕਈ ਵਾਰੀ ਇਹਨੇ ਅਟਲ ਕਹਿੰਦੇ ਆ, ਨੀ ਪਾਠ ਅਟਾਲੇ, ਅਟਲ ਨਹੀਂ ਹੈਗਾ। ਇੱਕ ਮਨ ਅਲੱਖ ਤਿਆਰ ਹੈ, ਹੁਣ ਉਹ ਨਿਸ਼ਚੰਦ ਤੇ ਵੀ ਕੋਈ ਗੱਲ ਨੀ ਘਰਦਿਆਂ ਨੂੰ ਕਹਿ ਜਾਂਦਾ ਹੈ। ਅਕਾਲ ਪੁਰਖ ਨੂੰ ਫਿਕਰ ਹੋ ਗਿਆ ਵੀ ਇਹ ਤਾਂ ਆਪਣਾ ਫਿਕਰ ਨਹੀਂ ਕਰਦਾ ਤੇ ਮੇਰੇ ਨਾਲ ਜੁੜ ਗਿਆ। ਪੈਜ ਸਵਾਰੇ ਭਗਤ ਦੀ, ਰਾਜਾ ਹੋਏ ਘਰ ਚੱਲ ਆਵੇ, ਸੁਖ ਸੋਹ ਲੜਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ। ਜ਼ਿੰਦਗੀ ਦਾ ਫਲ ਕਿਹੜਾ ਫਲ ਜਿਹੜਾ ਪ੍ਰਾਪਣੀ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਉਸ ਥਾਂ ਦਾ ਰਾਜਾ ਸੀ ਉਹਦਾ ਰੂਪ ਧਾਰਿਆ, ਕਿਉਂ ਘਰ ਦੇ ਇਹ ਸਮਝੀ ਬੈਠੇ ਸੀ। ਉਧਰ ਆਪਣੇ ਭਗਤ ਦੀ ਪੈਜ ਰੱਖਣ ਵਾਲੀ ਸੀ ਵੀ ਭਗਤ ਤਾਂ ਜੁੜਿਆ ਬੈਠਾ ਮਰਨ। ਪੈ ਸਵਾਰੇ ਭਗਤ ਦੀ, ਰਾਜਾ ਹੋਏ ਘਰ ਚੱਲ ਆਵੇ, ਦੇ ਦਲਾਸਾ ਤੁਸ ਕੇ। ਸਾਰੇ ਜੀਆਂ ਨੂੰ ਦਲਾਸਾ ਦਿੰਦਾ ਵੀ ਘਬਰਾਉਂਦੇ ਕਿਉਂ ਜੇ, ਉਹ ਤਾਂ ਮੇਰੀ ਨੌਕਰੀ ਕਰਦਾ। ਅਣਗਣਤੀ ਖਰਚ ਪਹੁੰਚਾਵੇ, ਇੰਨਾ ਖਰਚਾ ਦਿੱਤਾ, ਇੰਨਾ ਖਰਚਾ ਦਿੱਤਾ, ਘਰ ਭਰ ਦਿੱਤਾ, ਧਨ ਦੌਲਤ ਦਿੱਤੀ, ਬਿਰਹਾਨ ਵੀ ਦਿੱਤਾ ਤਾਂ ਲੇਟ ਰਾਜੇ ਨੇ, ਚੀਜ਼ਾਂ ਵਸਤੂ ਮੁੱਕਣਾ ਸੀ, ਪਰ ਇੰਨਾ ਕੁ ਦੇ ਗਿਆ ਇਹਦੇ ਨਹੀਂ ਮੁੱਕਣਾ। ਹੁਣ ਉੱਥੋਂ ਜ਼ਿੰਦਗੀ ਦਾ ਫਲ ਭਗਤ ਨੂੰ ਦੇਣਾ ਸੀ, ਇਹ ਤੇ ਵਸਤੂਆਂ ਸੀ ਘਰ ਦਿੱਤੀਆਂ, ਤੇ ਜ਼ਿੰਦਗੀ ਦਾ ਫਲ ਕੀ ਹੈ ਸਾਡੇ ਦਾ, ਹਕੀਕਤ ਇਹ ਹੈ ਕਿ ਉਸ ਵਾਹਿਗੁਰੂ ਨਾਲ ਮਿਲਾਪ। ਭਈ ਪ੍ਰਾਪਤ ਮਾਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ, ਵੀ ਤੇਰਾ ਜਿਹੜਾ ਸਭ ਤੋਂ ਜ਼ਿੰਦਗੀ ਦਾ ਫਲ ਸੀ ਕਿ ਤੇਰਾ ਇਹ ਮਨੁੱਖਾ ਜਨਮ ਪਾਇਆ, ਤੈਨੂੰ ਉਸ ਵਾਹਿਗੁਰੂ ਨਾਲ ਮਿਲਾਪ ਹੋ ਜਾਵੇ। ਘਰ ਦੇ ਤਾਂ ਇਉਂ ਹੀ ਖੁਸ਼ ਨੇ। ਉਥੋਂ ਆਇਆ ਭਗਤ ਪਾਸ, ਜਿੱਥੇ ਭਗਤ ਬੈਠਾ ਉਹਨੂੰ ਤਿਆਰ ਰਿਹਾ ਸੀ ਨਾ, ਉੱਥੇ ਆ ਗਿਆ। ਉਹਨੂੰ ਨਹੀਂ ਪਤਾ ਵੀ ਕਾਲ ਪੁਰਖ, ਕਿਉਂਕਿ ਰੂਪ ਰਾਜੇ ਦਾ ਸੀਗਾ ਧਾਰਿਆ ਹੋਇਆ, ਤੇ ਉਸ ਵਾਹਿਗੁਰੂ ਨੇ ਗਿਆਨ ਦੇਣਾ ਸੀ। ਹੋਏ ਦਿਆਲ ਹੇਤ ਉਪਜਾਵੇ, ਬੜਾ ਦਿਆਲੂ ਹੋ ਕੇ ਭਗਤ ਬੇਣੀ ਦੇ ਸਿਰ ਤੇ ਹੱਥ ਰੱਖਿਆ, ਭਗਤ ਬੇਣੀ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ,
ਜਦੋਂ ਹੱਥ ਰੱਖਿਆ ਭਗਤ ਬੇਣੀ ਦੇ ਅਗੰਮ ਨਿਗਮ ਕਪਾਟ ਖੁੱਲ ਗਏ, ਓ ਵਾਹਿਗੁਰੂ ਤੂੰ ਜ਼ਿੰਦਗੀ ਦਾ ਫਲ ਪ੍ਰਾਪਤ ਹੋ ਗਿਆ ਧਿਆਉਣ ਨਾਲ। ਭਗਤ ਜਣਾ ਜੈਕਾਰ ਕਰਾਵੇ, ਭਗਤ ਜੀ ਤੁਸੀਂ ਮੇਰੀ ਜੈ ਜੈਕਾਰ ਕੀਤੀ ਏ, ਦੁਨੀਆਂ ਜਿੰਨ ਚਿਰ ਰਹੇਗੀ ਤੇਰੀ ਜੈ ਜੈਕਾਰ ਕਰਦੀ ਰਹੇਗੀ, ਆ ਮੈਂ ਤੈਨੂੰ ਇਲਾਹੀ ਬਾਣੀ ਬਖਸ਼ਾਂ। ਫਿਰ ਭਗਤ ਜੀ ਨੇ ਆਵਾਜ਼ ਦਿੱਤੀ, ਦੁਨੀਆਂ ਦੇ ਲੋਕੋ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰੋ, ਉਹਦੀ ਸਿਫਤ ਸਲਾਹ ਕਰੋ, ਉਹਦਾ ਸੋਹਿਲਾ ਗਾਓ, ਬੜਾ ਫਲ ਪ੍ਰਾਪਤ ਹੋਏਗਾ, ਤੁਹਾਨੂੰ ਰੱਖਿਆ ਉਹਨੇ ਆ। ਭਗਤ ਬੇਣੀ ਜੀ ਨੇ ਫਿਰ ਇਲਾਹੀ ਬਾਣੀ ਉਚਾਰੀ ਉੱਥੇ, ਰੇ ਨਾਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ। ਉਹ ਮਨੁੱਖ, ਉਹ ਬੰਦਿਆ, ਜਦੋਂ ਤੂੰ ਮਾਂ ਦੀ ਕੁੱਖ ਵਿੱਚ ਪੁੱਠਾ ਲੱਗ ਪਏ, ਤੇਰਾ ਉੱਥੇ ਲਿਵ ਜੁੜੀ ਹੋਈ ਸੀ, ਤੇਰਾ ਚਿੱਤ ਜੁੜਿਆ ਹੋਇਆ ਸੀ, ਤੂੰ ਉਹਦਾ ਸੋਹਿਲਾ ਗਾ ਰਿਹਾ ਸੀ, ਉਹ ਸੋਹਿਲਾ ਗਾਉਣ ਦੇ ਸਦਕੇ ਤੈਨੂੰ ਇੱਥੇ ਇਲਾਹੀ ਬਖਸ਼ ਦਾ ਜਨਮ ਪ੍ਰਾਪਤ ਹੋਇਆ ਹੈ। ਹੁਣ ਜਨਮ ਪ੍ਰਾਪਤ ਹੋਇਆ ਹੈ ਵੀ ਉਹਦੇ ਨਾਲ ਮਿਲਾਪ ਕਰਨ ਵਾਸਤੇ, ਉਹਦੇ ਘਰ ਪਹੁੰਚਣ ਵਾਸਤੇ ਉਹਨੂੰ ਧਿਆ ਫਿਰ ਹੁਣ ਤੇ ਦਿਨ ਸੰਭਲ, ਉਸ ਤੈਨੂੰ ਯਾਦ ਕਰ, ਸੁਖ ਸੋਹਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਕੀ ਹੋਏਗਾ? ਜਨਮ ਜਨਮ ਕੇ ਦੁੱਖ ਨਿਵਾਰੇ। ਜਿਵੇਂ ਜਿਵੇਂ ਧਿਆਏਗਾ, ਤੇਰੇ ਜਨਮ ਵੀਤੇ ਹੋਣ, ਉਹਨਾਂ ਜਨਮਾਂ ਕਰਕੇ ਤੈਨੂੰ ਜਨਮ ਜਨਮ ਤੱਕ ਦੁੱਖ ਆਉਣੇ ਹੋਣ, ਨਿਵਾਰ ਦਿੱਤੇ ਉਹਨੇ। ਸਿਰਫ ਤੂੰ ਉਹਦਾ ਸੋਹਿਲਾ ਗਾਉਣਾ ਕੀਤਾ ਉਹਦੀ ਬਾਣੀ ਦੇ ਰਾਹੀਂ, ਤੂੰ ਉਹਦੇ ਸੋਹਲੇ ਗਾਏ, ਉਹਨੇ ਤੇਰੇ ਜਨਮ ਜਨਮ ਦੇ ਦੁੱਖ ਨਿਵਾਰਤੇ ਕਿ ਤੇਰਾ ਹੁਣ ਜਿਹੜਾ ਹੈ ਕੋਈ ਲੇਖਾ ਵੀ ਜਿਹੜਾ ਨਹੀਂ ਹੋਣਾ। ਬਲਹਾਰੀ ਗੁਰ ਆਪਣੇ ਵਿਟੋਂ ਜਿਨ ਕਾਰਜ ਸਭ ਸਵਾਰੇ। ਫਿਰ ਉਹ ਦੁਨੀਆਂ ਨੂੰ ਆਵਾਜ਼ ਦਿੰਦਾ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਵਾਂ, ਜਿਸ ਗੁਰੂ ਨੇ ਕਿਰਪਾ ਕੀਤੀ ਤੇ ਪਰਮੇਸ਼ਰ ਨੇ ਮੇਰੇ ਕਾਰਜ ਸਵਾਰਿਆ। ਜਿਨ ਦਾ ਅਰਥ ਪਰਮੇਸ਼ਰ, ਕਿਉਂਕਿ ਜੱਜੇ ਨੂੰ ਸਿਹਾਰੀਏ ਤੇ ਨੰਨੇ ਨੂੰ ਸਿਹਾਰੀਏ, ਜਿਸ ਵਾਹਿਗੁਰੂ ਨੇ ਮੇਰੀ ਜ਼ਿੰਦਗੀ ਦਾ ਕਾਰਜ ਜਿਹੜਾ ਸੀ ਉਹ ਸਵਾਰ ਦਿੱਤਾ, ਜਦੋਂ ਮੈਂ ਉਹਨੂੰ ਧਿਆਉਣਾ ਕੀਤਾ ਹੈ, ਤੇ ਮੈਂ ਤੁਹਾਨੂੰ ਵੀ ਆਵਾਜ਼ ਦੇ ਰਿਹਾ ਕਿ ਭਾਈ ਤੁਸੀਂ ਵੀ ਧਿਆਓ। ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ, ਉਸ ਵਾਹਿਗੁਰੂ ਕੋਲ ਇਹ ਮੰਗ ਸੱਚੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਕਰ ਕਿ ਤੇਰਾ ਨਾਮ ਜਪਾਂ, ਜ਼ਿੰਦਗੀ ਦੀ ਬਾਈ ਜਿੱਤੀ ਜਾ ਸਕਦੀ ਹੈ ਸਿਰਫ ਉਹਦਾ ਨਾਮ ਜਪਣ ਦੇ ਨਾਲ। ਹਰ ਕਾ ਜਾਪ ਜਪੋ ਜਪ ਜਪਣੇ, ਉਸ ਵਾਹਿਗੁਰੂ ਦਾ ਜਾਪ ਜੋ ਜਪਣ ਜੋਗੇ ਉਹਨੂੰ ਜਪ। ਜੀਤ ਆਵੋ ਵਸੋ ਘਰ ਆਪਣੇ, ਜੇ ਜਪੇਗਾ ਤੇ ਆਪਣੀ ਜ਼ਿੰਦਗੀ ਦੀ ਬਾਲੀ ਜਿੱਤੇਗਾ, ਜੇ ਜਿੱਤਿਆ ਨਾ ਜ਼ਿੰਦਗੀ ਦੀ ਬਾਜੀ ਨਹੀਂ ਜਿੱਤੇਗਾ, ਹਾਰ ਜਾਏਗਾ ਤੇ ਫਿਰ ਆਪਣਾ ਤੇਰਾ ਪਰਿਵਾਰ ਵੀ ਤਾਰ ਨਹੀਂ ਸਕੇਗਾ। ਜਪਿਆ ਤੇ ਆਪਣਾ ਪਰਿਵਾਰ ਤਾਰ ਲਿਆ, ਜਪਿਆ ਤੇ ਆਪਣੇ ਸੰਗੀ ਸਾਥੀ ਤਾਰ ਲਏ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਜੇ ਤੂੰ ਜਪਣ ਲੱਗ ਪਿਆ ਤੇ ਸਾਰਾ ਪਰਿਵਾਰ ਤਾਰ ਲਿਆ। ਲੇਕਿਨ ਤੂੰ ਜੇ ਚਿੱਤ ਪਰਿਵਾਰ ਚ ਲਾ ਲਿਆ ਸਜਣਾ, ਪਰਿਵਾਰ ਵੀ ਡੋਬ ਲਿਆ ਤੇ ਆਪ ਵੀ
ਡੁੱਬ ਗਿਆ। ਇਸ ਵਾਸਤੇ ਸਾਹਿਬ ਜੀ ਨੇ ਫਰਜ਼ ਕਰਤਾ ਕਿ ਤੈਨੂੰ ਜਪਣਾ ਜ਼ਰੂਰੀ ਏ, ਜੇ ਤੂੰ ਤਰਨਾ ਚਾਹੁੰਦਾ, ਆਪਣੇ ਪਰਿਵਾਰ ਨੂੰ ਤਾਰਨਾ ਚਾਹੁੰਦਾ। ਜਪੇਗਾ ਆਮ ਤੌਰ ਤੇ ਅਸੀਂ ਕਹਿ ਦਿੰਦੇ ਜੀ ਪਰਿਵਾਰ ਨਾਲ ਨਹੀਂ ਜਾਂਦਾ, ਨਹੀਂ ਇਉਂ ਨਹੀਂ ਹੈਗਾ। ਭੀੜ ਹੋਂ ਮੁਕਲਾਈ ਕੀਤੀ ਹਨ, ਸਭ ਰੱਖੇ ਕੁਟੁੰਬ ਹੈ ਨਾਲ, ਜਿਹੜੀ ਤੇਰੇ ਤੇ ਦੁੱਖ ਆਉਣੇ ਸੀ, ਤੇਰੇ ਤੇ ਮੁਸ਼ਕਲਾਂ ਆਉਣੀਆਂ ਸੀ, ਉਹ ਕੱਟ ਕੇ ਤੈਨੂੰ ਸੁੱਖ ਦੇਤੇ, ਨਾਲ ਤੇਰੇ ਪਰਿਵਾਰ ਨੂੰ ਰੱਖਿਆ ਕੁਟੁੰਬ ਹੈ ਨਾਲ, ਤੇਰੇ ਸਾਰੇ ਪਰਿਵਾਰ ਨੂੰ ਵੀ ਨਾਲ ਰੱਖ ਲਿਆ। ਹੁਣ ਗੁਰੂ ਨੂੰ ਸ਼ਬਦ ਲਿਆ ਸੀ, ਸੁਝਲਾ ਗਾਇਆ ਸੀ, ਤੇਰੇ ਅੰਦਰ ਸ਼ਾਂਤੀ ਵਰਤ ਗਈ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰੂ ਕੇ ਸ਼ਬਦ ਨਾਲ ਤੇਰੇ ਅੰਦਰ ਸ਼ਾਂਤੀ ਪੈਦਾ ਹੋਗੀ, ਤੇਰੇ ਸਰੀਰ ਦੇ ਵਿੱਚ ਠੰਡ ਪੈਦਾ ਹੋਗੀ, ਤੈਨੂੰ ਦੁੱਖ ਜਰਨ ਦੀ ਤਾਕਤ ਦਿੱਤੀ। ਜਮ ਕਾਲ ਤਿਸ ਲੱਗੇ ਨਾ ਪੀਰ, ਤੂੰ ਗਾ ਰਿਹਾ ਹੈ, ਜਮ ਕਾਲ ਦੀ ਪੀੜ ਤੈਨੂੰ ਪੈ ਹੀ ਨਹੀਂ ਸਕਦੀ। ਜਮ ਕਾਲ ਤਿਸ ਨੇੜ ਨਾ ਆਵੇ, ਤੂੰ ਤਿਆ ਰਿਹਾ ਹੈ, ਤੂੰ ਗਾ ਰਿਹਾ ਹੈ, ਜਿਹੜਾ ਕਾਲ ਜਮਦੂਤ ਜਿਹੜਾ ਦੁੱਖ ਦੇਣ ਵਾਲਾ ਹੈ, ਜੇ ਤੂੰ ਦੁਨੀਆਂ ਡਰਦੀ ਹੈ, ਤੇਰੇ ਕੋਲ ਨੇੜੇ ਨਹੀਂ ਆ ਸਕਦਾ। ਫਿਰ ਤੇਰੇ ਨੇੜੇ ਜਮਦੂਤ ਨਾ ਆਇਆ, ਤੇਰਾ ਕੀ ਹੋਏਗਾ? ਨਾਨਕ ਗੁਰਮੁਖ ਸਾਚ ਸਮਾਵ ਹੈ, ਗੁਰਮੁਖ ਫਲ ਪਾਵੋ, ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ। ਜਦੋਂ ਤੂੰ ਉਹਨੂੰ ਇਉਂ ਜਪੇਗਾ, ਗੁਰ ਕੈ ਦਰਸ਼ਨ ਮੋਖ ਦੁਆਰ, ਗੁਰ ਕੈ ਦਰਸ਼ਨ ਉਹ ਵਾਹਿਗੁਰੂ ਆਪ ਅਕਾਲ ਪੁਰਖ, ਗੁਰ ਕੈ ਦਰਸ਼ਨ ਮੋਖ ਦੁਆਰ ਤੈਨੂੰ ਮੁਕਤ ਕਰ ਦੇਗਾ ਬੰਧਨਾਂ ਤੋਂ। ਸਾਹਿਬ ਜੀ ਕਹਿੰਦੇ ਇਸ ਵਾਸਤੇ ਉਹ ਧਿਆ, ਹਰ ਕਿਰਪਾ ਕਰੇ, ਹਰ ਪ੍ਰਭ ਕਿਰਪਾ ਕਰੇ, ਹਰ ਜਾਪੋ ਫਲ ਹਰ ਜਨ ਪਾਵ ਹੋ, ਨਾਨਕ ਕਹੈ ਸੁਣੋ ਜਨ ਭਾਈ। ਇਲਾਹੀ ਜੋਤ ਗੁਰੂ ਨਾਨਕ ਸਾਹਿਬ ਤੀਜੇ ਜਾਮੇ ਦੇ ਵਿੱਚ, ਭਾਈ ਸੁਣੋ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਮੈਂ ਆਪਣੀ ਜ਼ਿੰਦਗੀ ਦੇ 62 ਸਾਲ ਬਿਨਾਂ ਜਪਣ ਤੋਂ, ਬਿਨਾਂ ਧਿਆਉਣ ਤੋਂ ਮੈਂ ਹਰ ਦੁਆਰ 21 ਵਾਰ ਗਿਆ, ਮੈਂ ਉਸ ਗੰਗਾ ਦੇ ਇਸ਼ਨਾਨ ਕੀਤੇ, ਮੇਰੇ ਅੰਦਰੋਂ ਸੁੱਖ ਨਹੀਂ ਮਿਲਿਆ, ਮੈਂ ਗੁਰੂ ਕੀ ਸ਼ਰਨ ਵਿੱਚ ਆਇਆ, ਮੈਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੇ ਸ਼ਬਦ ਦਿੱਤਾ ਹੈ। ਉਹ ਭਾਈ ਸੁਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਤਰਿਆ, ਤੁਸੀਂ ਨਾ ਤਰੋ, ਕੇਵਲ ਤਰਿਆ ਨਹੀਂ, ਮੈਨੂੰ ਉਹ ਸਿੰਘਾਸਨ ਤੇ ਬਰਾਜਮਾਨ ਕਰ ਲਿਆ। ਨਾਨਕ ਕਹੇ ਸੁਣੋ ਜਨ ਭਾਈ, ਭਰਾਵੋ ਸੁਣੋ, ਆਹ ਕੰਮ ਜ਼ਰੂਰੀ ਏ। ਸੁਖ ਸੋਹ ਲੜਾ ਹਰ ਧਿਆਵ ਹੋ, ਜਿਹੜਾ ਬਹੁਤ ਸੁਖ ਦੇਣ ਵਾਲਾ ਹੈ, ਜਿਹੜਾ ਬੜਾ ਪਿਆਰ ਕਰਨ ਵਾਲਾ ਹੈ, ਉਸ ਨੂੰ ਧਿਆਵੋ। ਜਿਸ ਨੇ ਧਿਆਇਆ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਸੰਖੇਪ ਵਿੱਚ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ,
आनंद एक ओंकार सत गुर प्रसाद आनंद पिया मेरी माए सत गुरता

ਇਹ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਪੰਚ ਦੂਤ ਦਵਸ ਕੀਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਲਕ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੂੰ ਨਦਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੱਕਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸਨ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵਾ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੇਵਾ ਮਤ ਉੱਚੇ, ਮਤ ਪਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਆਪ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਦੁਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀਓ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ। ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ,
ਆਨਲਾਈਨ ਭੇਟਾ ਕੀਤੀ। ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਵਾਸਤੇ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਕਿਰਪਾ ਕਰਨੀ, ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਉਹ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮਿਲਣਾ, ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ ਤੇਰੀ ਰਾਮ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹੇ ਲੜਾ ਹਰ ਧਿਆ ਵਹਾਉ ਗੁਰਮੁਖ ਹਰ ਫਲ ਪਾਵਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸਰਵਣ ਕੀਤੀਆਂ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜ਼ਰੂਰ ਦਸਵੰਧ ਦੀ ਕਾਰਪੇਟਾ ਕੱਢ ਕੇ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਕੱਲ 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 27 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਘਰ ਦੇ ਅੰਦਰ ਹੀ ਨਗਰ ਕੀਰਤਨ ਕੱਢਿਆ ਜਾਏਗਾ, ਜਿਹਦਾ ਸਮਾਂ ਹੋਏਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਸੇ ਸੰਬੰਧ ਵਿੱਚ ਸਾਡੇ ਕੋਲ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਇਸ ਅਸਥਾਨ ਤੇ ਨਗਰ ਕੀਰਤਨ ਵਾਲੇ ਦਿਨ ਪਹੁੰਚ ਰਹੇ ਨੇ ਅਤੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਵੀ ਆ ਰਹੇ ਨੇ ਇਸ ਨਗਰ ਕੀਰਤਨ ਦੇ ਵਿੱਚ ਆਪ ਸੰਗਤਾਂ ਦੀ ਸੇਵਾ ਕਰਨਗੇ। ਕੀਰਤਨ ਦੇ ਰਾਹੀਂ ਗੁਰੂ ਕੇ ਲੰਗਰ ਜਿਹੜੇ ਨੇ ਉਹ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚ ਭਾਈ ਬਲਕਾਰ ਸਿੰਘ ਜੀ ਤੰਬਰ ਆਫ ਬੰਬੇ ਗਾਰਡਨ ਵੱਲੋਂ ਇਹ ਸਾਰੇ ਲੰਗਰਾਂ ਦੀਆਂ ਅਤੇ ਸੰਗਤਾਂ ਵੱਲੋਂ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾਣਗੀਆਂ। ਜ਼ਰੂਰ ਸਮੇਂ ਸਿਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਉਹ ਹੋਰ ਬੇਨਤੀ ਹੈ, ਜੋ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫਾਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ਼ 15 ਅਕਤੂਬਰ, ਜਿਹੜੀ ਲਾਸਟ ਡੇਟ ਹੈ। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਤੇ, ਤੁਸੀਂ ਜਾ ਕੇ ਇਹਨੂੰ ਸਬਮਿਟ ਕਰ ਸਕਦੇ ਹੋ। ਹੋਰ ਜਾਣਕਾਰੀ ਵਾਸਤੇ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1235 ਤੋਂ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1235 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

सगल छत्रपत बीठा रहाउ। राणा राउ राज भय रंका, उन झूठे

ਸਭ ਦੁੱਖ ਸੁਭਾਇਆ। ਜਮ ਦਰ ਬੱਦੇ ਮਾਰੀਐ ਭਰਮ ਹੈ ਭਰਮਾਇਆ, ਮਨਮੁਖ ਜਨਮ ਗਵਾਇਆ ਨਾਨਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਨਾਲ ਜੁੜ ਕੇ ਜੀਵਨ ਨੂੰ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚੁਕਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਐ ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਐ ਸਤਿਗੁਰ ਕੀ ਨੀਂਦਾਤ ਮੂਲ ਨਾ ਨਿਖੁਟਈ ਖਾਵੋ ਪੁੰਚੋ ਸਭ ਗੁਰਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾਇਆ ਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੁਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੇ ਕਰਨ ਜੈਕਾਰ ਨਿੰਦਕ ਪੋਏ ਪਚ ਨਿੰਦਕ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲੱਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜਿਦਰ ਗਏ ਜਾਣਿਆ ਤੀਨੇ ਕਰਮਾਂ ਨੇਕ ਗੁਆਰ ਬਿਕਾਰ ਘਨ ਮਹਾ ਦੁਰਗੰਧਤ ਵਾਸ ਸੱਠ ਕਾ ਛਾਰ ਤਨ ਫਿਰ ਤੋ ਗਰਭ ਗੁਬਾਰ ਮਨ ਮਰਨ ਨਹਿ ਜਾਨਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸਚ ਮਾਨਈ ਜਿਸ ਕੀ ਪੂਜਾ ਔਧ ਤਿਸੈ ਕੌਣ ਰਾਖਈ ਵੈਦਕ ਅਨੇਕ ਉਪਾਵ ਕਹਾਂ ਲਓ ਭਾਖਈ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾਂ ਬਿਨ ਨਾਵੈ ਤਨ ਸ਼ਾਰ ਬ੍ਰਿਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਿਹਾਰੀ ਤਿੰਨ ਜੀ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਰੰਕ ਨੈ ਜਨ ਸਿਰ ਦੀਨੇ ਕਾਟ ਸਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਭੇਦਿਓ ਭੂਜਨ ਸੁਰਤ ਸੰਜੋਗ ਸਾਗਰ ਮੇਰੇ ਉਦਿਆਨ ਬਨ ਨਾਵ ਖੰਡ ਬਸਦਾ ਭਰਮ ਮੂਸਣ ਪੇਮ ਪ੍ਰੇਮ ਫਿਰਮ ਕੈ ਗਨੋ ਏਕ ਕਰ ਕਰ

ਵਿਹਾਰ ਕਬ ਦਬ ਜਬ ਜਾਰੀ ਹੈ ਬਿਸਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਰਨ ਚਿਤਵ ਮਨ ਮਾਹੇ ਨਾਨਕ ਬਿਰਹਿ ਬ੍ਰਹਮ ਕੇ ਅਨ ਨਕਤ ਹੋ ਜਾਹੇ ਲੱਖ ਘਾਟੀ ਉਂਚੌਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਣੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਓ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹਿ ਨਾਨਕ।

ਇੱਥੇ ਖੱਪ ਸੁਪੈ ਮੈਂ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਖਾ ਇੱਥੇ ਅੰਗੂਰ ਸੁਖ ਕਰਾ ਇੱਥੇ ਦਾਸ ਪਿੰਡਾ ਮੰਦ ਖਲਾਸੀ ਭਾਣੇ।

सोहन पंच परवान नगरी कर्म पवे कथ खाई उथ पाए नानक कर्म खंड का देव।

ਕਿੱਥੇ ਕਿੱਧਰ ਸੰਤੂਨ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਕਿੱਥੀਆਂ ਸੁਖੀ ਨਾਨਕ ਅੰਤ

राम सत्य मन पाए। है भगत से के लो करे अनंत सत्य मन

Santa Gap, Santa Paul, Santa Gap.

ਦੇਖਾ ਤਪ ਤਿਆਂ ਕੱਟਦਾ ਦੇਖੋ ਪਾਵੇ ਦਿਲ ਨਾਮਾ ਸੁਣਿਆ ਮੁਣਿਆ ਮਚੀਤਾ ਪਾਓ ਅੰਤਰ ਕਰਤੀ ਰਖ ਮਰ ਨਾ ਸਭ ਗੁਣ ਤੇਰੇ ਬਿਣ ਗੁਣ ਕੀਤੇ ਸਵਸਥ ਆਸ ਬਾਣੀ ਬ੍ਰਹਮਾ ਸਤ ਸੁਹਾਸ ਕਮਣ ਸੁਣੇਗਾ ਭਗਤ ਕਮਣ ਕਮ

0: ਖਾਲਾ ਜੀ ਖਾਲਾ ਹੈ ਨਦੀਆਂ ਤੇ ਬਾਹਰ ਸਮੁੰਦਰਾਂ ਜਾਣ ਸਮੁੰਦਰ ਸਾਥ ਕਰਤਾ ਕਿਹੜੀ ਕੁੱਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾਲ

ਇੱਥੇ ਸਭ ਸੁਣੈ ਮੈਂ ਖਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਖਾ ਇੱਥੇ ਅੰਗੂਠ ਤੂੰ ਸ਼ਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਾ

आखन पाए इत कर कर कुटुंब जाए।

ਪਾਈ ਉੱਥੇ ਪਾਈ।

Abraham, that is so dead.

अंत न सुखी कह नाम अंत न करना देव नाम अंत न देखना।

ਸਾਥ ਪਰਿਦਾ ਬੰਦ ਖਲਾਸੀ ਪਾਣੇ।

ਛਕਿਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਪਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਬਾਕਾਂ ਅਨੁਸਾਰ ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਰੌਣਕ ਬਿਰਦੀ ਸਪੁੱਤਰ ਸਰਦਾਰ ਉੱਜਲ ਸਿੰਘ ਬਿਰਦੀ ਅਤੇ ਬੀਬੀ ਹਰਪ੍ਰੀਤ ਕੌਰ ਬਿਰਦੀ ਬੱਚੀ ਰੀਆ ਗੋਵੀਆ ਸਪੁੱਤਰੀ ਰੋਬਰਟ ਗੋਵੀਆ ਬੀਬੀ ਵਾਇਲਟ ਗੋਵੀਆ ਸੱਚੇ ਪਾਤਸ਼ਾਹ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਹਨ ਸਤਿਗੁਰੂ ਜੀ ਆਪ ਜੀ ਕੇ ਹਜੂਰ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਕਰਨੀ ਸਤਿਗੁਰੂ ਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਬੇਅੰਤ ਭੇਟਾਵਾਂ ਮਾਇਆ ਅਰਪਣ ਕੀਤੀ ਸੱਚੇ ਪਾਤਸ਼ਾਹ ਜੀ ਉਹ ਜਿਨ੍ਹਾਂ ਕਮਾਈਆਂ ਦੇ ਵਿੱਚੋਂ ਭੇਟਾ ਮਾਇਆ ਦਸਵੰਧ ਕੱਢਿਆ ਗਿਆ ਸੋ ਕਮਾਈਆਂ ਸਫਲੀਆਂ ਕਰਨੀਆਂ ਸਭਨਾਂ ਨੂੰ ਦਰਮ ਕਰੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨੂੰ ਆਜ ਕਿਰਪਾ ਕਰੋ ਜੀ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਤੇ ਆਨੰਦ ਕਾਰਜ ਰਸਮ ਵਿੱਚ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਰੌਣਕ ਬਿਰਦੀ ਅਤੇ ਮੱਛੀ ਰੀਆ ਗੋਬੀਆ ਦੇ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਵਿਆਹਤਾ ਜੋੜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ, ਉਹ ਆਪਣੇ ਵੱਲੋਂ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸੰਗਤ ਵੱਲੋਂ ਅਤੇ ਆਏ ਪ੍ਰਾਹੁਣਿਆਂ ਵੱਲੋਂ ਸਭਨਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅਤੇ ਗੁਰੂ ਕਿਰਪਾ ਕਰੇ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ ਜੀ। ਜੋੜੀ ਜੀਵੇ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਸੋ ਹੁਣ ਮੈਂ ਇੰਗਲਿਸ਼ ਵਿੱਚ ਸ਼ੁਰੂ ਕਰ ਦਵਾਂ। ਸੋ ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਐਂਡ ਹੈਪੀ ਓਕੇਜ਼ਨ ਵੈਨ ਵੀ ਵਰ ਏਬਲ ਟੂ ਕੰਪਲੀਟ ਮੈਰਿਜ ਸੈਰੇਮਨੀ ਆਫ ਰੌਣਕ ਬਿਰਦੀ ਵਿਦ ਰੀਆ ਗੋਬੀਆ ਐਟ ਦਿਸ ਆਸਪੀਸ਼ੀਅਸ ਓਕੇਜ਼ਨ ਆਈ ਕਨਗ੍ਰੈਚੁਲੇਟ ਦ ਕਪਲ on behalf of myself, on behalf of the management of the Gurdwara Sanozi, and also on behalf of the congregation, plus on behalf of all the guests coming from both sides. And also pray to God to give them a very, very happy and successful married life, and they should live happily together in this life. Because I'm telling the couple now that you both have taken a vow today by taking the four rounds around Guru Granth Sahib without speaking, that you will be staying together in this life with each other through thick and thin. And also you will help each other to make this married life a very successful one and a very happy one. Because it takes two to make a clap, so that's the same way it takes both to make this life very, very happy. Also, I pray to God to give you strength and the wisdom to do the responsibilities of a married life. And also, at the same time, you will be not only serving your own parent, but you will be serving the parent and the guests, the relatives of the spouse as well. Now we are going to honor the couple. I request Pai Sapa Namrit Singh Ji to do that ceremony. It's up to the couple. They can sit and receive it, or they want to stand. That's their choice. Sitting is okay. That's fine.

ਕਮਲ ਸੁਨੇਹਾ।

0: ਕਾਲਾਂਡੀ ਫਲਾ ਹੈ ਇੱਥੇ ਸੁਣ ਨਪਾਈ ਨਦੀਆਂ ਤੇ ਬਾਹ ਪਾਣ ਸੋਮ ਨਾ ਜਾਣ ਸਮੁੰਦ ਸਾ ਸਰਪਾ ਕੀੜੀ ਕੁੱਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਨ ਅੰਤ ਨਾ ਕਰਨਾ ਦੇਣ ਨਾਨ ਅੰਤ ਨਾ ਵੇਖਣ

ముళ్ళో ముళ్ళు హక్కన్న

ਇਸ ਵਿੱਚ ਧਰਤੀ ਆਪਣੀ ਧਰਮ ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹੇ ਨੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਕਾ ਇਹੋ ਗਿਆਨ ਖੰਡ ਕਾ ਅਰਥ।

سبحان الله.

ਸਾਲਾਂ ਸਾਲਾ ਹੈ ਨਦੀਆਂ ਤੇ ਬਾਹ ਪਾਣ ਸੋਮ ਨਾ ਜਾਣ ਸਮੁੰਦਰ ਸਾਹੀ ਕੋਈ ਅੰਤ ਨਾ ਸੁਣੀ ਕਹਿਣ ਨਾਨ ਅੰਤ ਨਾ ਕਰਨਾ ਦੇਣ ਨਾਨ ਅੰਤ ਨਾ ਦੇਖਣ ਸੁਣਨ

ਇੱਥੇ ਸਭ ਸੁਣ ਦਿੰਦਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਇੱਥੇ ਅੰਦੂਖ ਸੁਖ ਕਰਦਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣਾ

ਧਰਮ ਸਾਧ ਵਿੱਚ ਰੱਖੇ ਰੰਗ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਠ ਪਾਈ ਉੱਥੇ ਪਾਏ ਨਾਨਕ ਗਿਆ ਧਰਮ ਪੰਡ ਦਾ।

सुरा सुदा सुत कर्म खंड की बात।

ਕਮਲ ਸੁਵੇਲਾ ਵਖਤ ਕਮਲ

ਸਾਲਾ ਦੀ ਸਾਲਾ ਹੈ ਨਦੀਆਂ ਤੇ ਬਾਹਰ ਪਾਣ ਸੋਮਨਾ ਜਾਣ ਸਮੁੰਦਰ ਚਾਹ ਸਰਦਾ

सर्व

ਧਰਤੀ ਥਾਪਤੀ ਧਰਮ ਕਰਮੀ ਕਰਮੀ ਹੋਏ ਵਿਚਾਰ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਛ ਪਾਈ ਉੱਥੇ ਪਾਏ ਨਾਨਕ ਗਏ ਕਰਮ ਖੰਡ ਕਾ ਇਹੋ।

ਸੁਣੀ ਨਾਨਕ ਅੰਤ

अंत न सुखी कहन नाम, अंत न करना देर नाम, अंत न देखन सुन नाम।

ಕಲಿತ ಒಂದು ಕಲಾ ಪಾಣ

ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਖਾ ਕੇ।

0: ਕਿਤੇ ਕਿਤੇ ਰਤਨ ਸਮੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ।

0: ਖਾਲਾ ਜੀ ਖਾਲਾ ਹੈ ਇੱਥੇ ਨਦੀਆਂ ਤੇ ਬਾਹਰ ਪਾਣ ਸੋਮ ਨਾ ਜਾਣ ਸਮੁੰਦਰ ਚਾਹਤਾ ਕਿਹੜੀ ਕੁੱਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਵੇਖਣ

ਇੱਥੇ ਖੱਪ ਸੁਪੈਂ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਨਾ ਇੱਥੇ ਅੰਗੂਪ ਸੂਪ ਕਰਨਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸਣ ਤੱਕ

अच्छा कैसे आई है पीओ।

ਧਰਮ ਸਾਧ ਜਿਸ ਵਿੱਚ ਨਾ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਕਾ

ਦੇਵਤਾ ਨੂੰ ਹੁਣ ਕੇਤੇ ਕਿਤੇ ਰੱਖਣ ਤੂੰ।

ਲਿਆਵੇ।

ਸਾਲਾਂ ਦੀ ਸਲਾਹ ਹੈ ਇੱਥੇ ਨਦੀਆਂ ਤੇ ਬਾਹਰ ਕੌਣ ਸੋਮਣਾ ਜਾਣ ਸਮੁੰਦਰ ਚਾ ਸਰਦਾ ਕਿਰੀ ਕੁੱਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾ ਅੰਤ

ਕਰਮ ਖੰਡ ਦਾ ਇਹੋ

پر ساتھ جب آد سچ جگاد سچ ہے بھی سچ

ਵੇਖਾ ਤਪਦੇ ਆ ਗੱਡਾ ਦੇਖੋ ਪਾਵੇ ਦਿਲ ਦਾ ਮਨ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਰਤੀ ਰਜ ਮਨ ਲਾਓ ਸਭ ਗੁਣ ਤੇਰੇ ਬਣਾਈ ਹੋਏ ਬਿਣ ਗੁਰ ਕੀਤੇ ਪੰਛ ਹੋਏ ਸਵਸਥ ਆਸ ਬਾਣੀ ਬ੍ਰਹਮਾ ਸਤ ਸਵਾਲ ਕਰ

0: ਇੱਥੇ ਅਪਸ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਰ ਪੂਰ ਕਰਦਾ ਇੱਥੇ
1: ਪਾਠੀ ਚੱਲ।

Thank you.

Thank you.

Gracias.

49 ਹੈ ਜੇ ਮਨ ਮੇਰੇ ਸਦਾ ਹਰ ਜਾਤ ਦਾ ਦਾਸੀ ਪ੍ਰਭ ਆਪੇ ਆਪ ਨੂੰ

Thank you.

Thank you.

Thank you.

Yeah.

ਆਪਣੇ ਨਾਲ

ਆਪਣੇ ਆਦੇਸ਼

ਜਾਲ ਮਾਇਆ ਦੇ ਜਾਲ ਹੋਵੇ ਮੋਹ ਭਰਮ ਕਾ ਭਾਰ ਆਪਣ ਫੇਰ ਆ ਕਰ ਦੇਖਿਆ ਖੇ ਕੇ ਕੁੱਤੇ ਦੇ ਨਾਲ ਕੀਤਾ ਰੂਪ ਆਪਣਾ ਆਪਣਾ ਧਨੀ ਉਸਦੀ ਸੇਵਾ ਉਹਨੂੰ ਉਸਦੀ ਸੁਭਾ ਉਹਨੂੰ

ਇੱਥੇ ਖੱਪ ਸੁਪੈਨ ਦੇਖਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਇੱਥੇ ਅੰਗੂਪ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣੇ।

ਆਕਾਸ਼ ਇਸ ਵਿੱਚ ਧਰਤੀ ਥਾਪੀ ਧਰਮ ਸਾਧ ਇਸ ਵਿੱਚ ਜਗਤ ਕੇ ਰੰਗ ਫਿਰ ਕੇ ਨਾਮ ਕਰਮੀ ਕਰਮੀ ਹੋਏ ਵਿਚਾਰ ਇੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਛ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹੋ ਗਿਆਨ ਖੰਡ ਕਾ

ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਮਾਤਰ ਮਨ ਮੋਦਤ ਹੈ ਕਰੀਏ ਸੁਰਾਸ ਦਾ ਕਰਮ ਖੰਡ ਕੀ ਪਾ।